ਬਖਸ਼ੀਆਂ ਹੋਈਆਂ ਦਾਤਾਂ ਵਿੱਚ ਸ਼ੁਕਰਾਨੇ ਵਜੋਂ ਅਮਰਪ੍ਰੀਤ ਕੌਰ ਕਮਲਪ੍ਰੀਤ ਸਿੰਘ।

ਭਗਵੰਤ ਸਿੰਘ ਜੀ ਹਜ਼ੂਰੀਆ ਬੇਅੰਤ ਮਾਇਆ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਮਹਾਂਪੁਰਖਾਂ ਨੂੰ ਦੀਰਘ ਆਯੂ ਦੇ ਰੋਗਤਾ ਬਖਸ਼ਣੀ ਚੜ੍ਹਦੀ ਕਲਾ ਰੱਖਣੀ ਅੰਗ ਸੰਗ ਸਹਾਇ ਹੋਰ ਸੰਤਾਂ ਮਹਾਂਪੁਰਖਾਂ ਦੀ ਚੜ੍ਹਦੀ ਕਲਾ ਲਈ ਭਗਵੰਤ ਸਿੰਘ ਜੀ ਹਜ਼ੂਰੀ

ਸਰਦਾਰ ਹਰਵਿੰਦਰ ਸਿੰਘ ਗੁਰਦਰਸ਼ਨ ਸਿੰਘ ਲਹਿਰ ਦੋ ਸੌ ਰੁਪਇਆ ਆਦਰ ਕਰਦੇ ਪਰਿਵਾਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਪਰਮਹੰਸ ਭਾਈ ਅਵਤਾਰ ਸਿੰਘ ਜੀ ਸ਼ੀਤਲ ਤਿਨਾ ਦੀ ਦੇਹ ਰੋਗਤਾ ਲਈ ਭਗਵੰਤ ਸਿੰਘ ਜੀ ਹਜ਼ੂਰੀਆ ਦੋ ਸੌ ਰੁਪਇਆ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਣੀ ਅੰਗ ਸੰਗ ਸਹਾਈ ਹੋ ਨਾ ਬਸੰਤ ਸਿੰਘ ਗੁਲਾਬ ਸਿੰਘ ਜੀ ਨਿਹੰਗ ਕਲਾ ਪ੍ਰਸ਼ਾਦ ਦੀਆਂ ਦੇਗਾਂ ਲਈ ਇੱਕ ਹਜ਼ਾਰ ਰੁਪਇਆ ਆਦਰ ਕਰਦੇ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ 'ਚ ਭੇਟਾਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਊਗੀ, ਸਿਰੇ ਪਾਪ ਲਾ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ ਸਾਧ ਸੰਗਤ ਜੀ, ਅੱਜ ਤਖ਼ਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, 5 ਰੁਪਏ ਜਮ੍ਹਾਂ ਕਰਾਉਣ।

ਸਤਿਗੁਰਨੇ ਤਾਲਾਂ ਦੇ ਤਾਂ ਨੇ ਉੱਠਿਆ ਜੀ ਉੱਠਣੀ ਆਸਰਿਆ ਦੇ ਆਸਰੇ ਗੁਰੂ ਗਰੀਬ ਨਿਵਾਸ ਜੀ ਆਪ ਜੀ ਦਾ ਜਰੂਰ ਕੀਰਤਨ ਕਰਦਿਆਂ ਹੋਇਆਂ ਸਤਿ ਬੈਠਾ ਜਰੂਰੀ ਸਤਿ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪਏ ਲੋ ਸਤਿ ਬੈਠਾ ਜਰੂਰੀ ਸਤਿ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਭਨਾ ਦੇ ਲਿਖ ਲਿਆ ਉਹਨੇ ਚੜ੍ਹਦੀ ਕਿਲਾ ਬਖਸ਼ਣੀ।

ਛਕਿਆ ਧਰਮ ਇਹ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਨਾ ਗੁਰਮੁਖਾ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ। ਸਲੋਕ ਮਹਲਾ ਦੂਜਾ ਪੇ ਜਾਣੇ ਕਰੇ ਆਪ ਆਪੇ ਅਣ ਰਾਸ ਤਿਸਾ ਅਗਾਨਾ।

ਪਛਾ ਰਿਹਾ ਬਿਰਧ ਕੀ ਪਾਇਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਬਾਲੇ ਬੁਲਾਰੇ।

ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ ਜਗੋ ਜੁਗ ਅਟਲ ਰਹੇ।

ਸਰਬੱਤ ਸਮੁ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੈਨ ਦੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ ਬੋਲੋ ਬੋਲੋ ਜੀ ਬੋਲੋ ਜੀ ਸ਼੍ਰੀ

Satnam.

ਗੁਰਪੂਰੈ ਮੇਰੀ ਰੱਖ ਲਈ ਅੰਮ੍ਰਿਤ ਨਾਮ ਹਿਰਦੇ ਮਹਿ ਦੀਨੋ ਜਨਮ ਜਨਮ ਕੀ ਮੈਲ ਗਈ ਨਿਵਰੇ ਦੂਤ ਦੁਸ਼ਟ ਬਹਿਰਾਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰ ਜਾਮੇ ਕਰੁਣਾ ਨਿਧਾਨ ਗੁਰੂ ਗਰੀਬਨ ਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ, ਜੁਗੋ ਜੁਗ ਅਟਲ ਸਤਿਗੁਰੂ, ਤਖਤ ਛਤਰ ਚਵਰ ਦੇ ਮਾਲਕ ਸਤਿਗੁਰੂ, ਸ਼ਬਦਾ ਅਵਤਾਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ, ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਨ ਲੰਗਰ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਗੁਰੂ ਚਰਨਾਂ ਵਿੱਚ ਬਿਰਾਜ ਕਰਕੇ ਗੁਰੂ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਂ ਵਾਲੇ ਚੋਝੀ ਪ੍ਰੀਤਮ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਾਣੀ ਦੇ ਜਾਪ, ਆਸਾ ਕੀ ਵਾਰ, ਗੁਰਬਾਣੀ ਦਾ ਰਸ ਭਿੰਨਾ ਕੀਰਤਨ ਬੜੇ ਹੀ ਪਿਆਰ ਤੇ ਅਦਬ ਦੇ ਨਾਲ ਭਾਵਨਾ ਸਿੱਧ ਹੋ ਕੇ ਆਪ ਸਰਬੱਤ ਸੰਗਤਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੀ। ਹੁਣ ਇਸ ਅਸਥਾਨ ਦੀ ਨਿਰਧੀ ਮਰਯਾਦਾ ਅਨੁਸਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੰਘ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਅੱਜ ਸਾਰੇ ਸੰਗਤ ਜੀ, 1 ਜੂਨ ਦਾ ਦਿਹਾੜਾ ਜੋ ਪੰਥ ਦੇ ਅੰਦਰ 3 ਵਿਸ਼ੇਸ਼ ਕਰਕੇ ਜੋ ਘੱਲੂਘਾਰੇ ਹੋਏ ਹੈ, ਇੱਕ ਵੱਡਾ ਘੱਲੂਘਾਰਾ, ਫਿਰ ਛੋਟਾ ਘੱਲੂਘਾਰਾ ਜੋ ਕਾਨੂੰਵਾਣ ਦੇ ਸ਼ਬਦ ਦੇ ਵਿੱਚ ਹੋਇਆ, ਔਰ ਵੱਡਾ ਘੱਲੂਘਾਰਾ ਜੋ ਕੋਪਰ ਹੇੜੇ ਦੇ ਮੈਦਾਨ ਦੇ ਵਿੱਚ ਸਾਰੀ ਸੰਗਤ ਜੀ ਹੋਇਆ, ਜਿਨ੍ਹਾਂ ਦੋਵਾਂ ਘੱਲੂਘਾਰਿਆਂ ਦੇ ਅੰਦਰ ਜਿੱਥੇ ਦੁਸ਼ਮਣਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ, ਉੱਥੇ ਸਿੱਖਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ, ਔਰ ਤੀਸਰਾ ਘੱਲੂਘਾਰਾ ਜੂਨ 1984 ਦੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜ਼ਾਲਮ ਸਰਕਾਰ ਨੇ ਵੱਡੀ ਭਾਰੀ ਗਿਣਤੀ ਦੇ ਅੰਦਰ ਲੱਖਾਂ ਦੀ ਤਾਦਾਦ ਵਿੱਚ ਫੌਜੀ ਸੈਨਾ ਨੂੰ ਚਾੜ੍ਹ ਕਰਕੇ ਲਿਆਂਦਾ। ਉਸ ਸਮੇਂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸੀ 3 ਜੂਨ ਵਾਲੇ ਦਿਨ। ਪਤਾ ਸੀ ਕਿ ਵੱਡੀ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਦੀ ਇਕੱਤਰਤਾ ਹੋਣੀ ਹੈ, ਸਿੱਖਾਂ ਦੀ ਨਸਲਕੁਸ਼ੀ ਕਰਨ ਦੇ ਵਾਸਤੇ ਸਾਰੀ ਸੰਗਤ ਜੀ ਵਿਸ਼ੇਸ਼ ਕਰਕੇ ਇਹਨਾਂ ਦਿਨਾਂ ਨੂੰ ਚੁਣਿਆ ਗਿਆ। ਇਹਦਾ ਕਾਰਨ ਕੀ ਸੀਗਾ? ਕਿਉਂਕਿ ਜਿਹੜੇ ਦੋ ਵੱਡੇ ਘੱਲੂਘਾਰੇ, ਵੱਡਾ ਤੇ ਛੋਟਾ ਘੱਲੂਘਾਰਾ ਜੋ ਇਤਿਹਾਸ ਵਿੱਚ ਲਿਖਿਆ, ਉਹ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਉਹਦਾ ਪ੍ਰਚਾਰ ਵੀ ਉਸੇ ਤਰ੍ਹਾਂ ਕੀਤਾ ਜਾਂਦਾ। ਪਰ ਜਿਹੜਾ ਤੀਸਰਾ ਘੱਲੂਘਾਰਾ ਹੋਇਆ ਨਾ, ਜੋ ਕੁਝ ਉੱਥੇ ਵਾਪਰਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ, ਜਿਵੇਂ ਸਿੱਖਾਂ ਦੀ ਨਸਲਕੁਸ਼ੀ ਕਰਨ ਦੇ ਵਾਸਤੇ ਇਸ ਕੌਮ ਨੂੰ ਮਿਟਾਉਣ ਦੇ ਲਈ ਕਿਹੜੇ ਕਿਹੜੇ ਮਾਰੂ ਹਥਿਆਰਾਂ ਦੀ ਸਾਰੀ ਸੰਗਤ ਜੀ ਵਰਤੋਂ ਕੀਤੀ ਗਈ, ਕਿੰਨੇ ਯਤਨ ਕੀਤੇ ਗਏ, ਕਿਹੜੇ ਕਿਹੜੇ ਢੰਗਾਂ ਦੇ ਨਾਲ ਸਿੱਖਾਂ ਨੂੰ ਖਤਮ ਕਰਨ ਵਾਸਤੇ ਯਤਨ ਕੀਤਾ ਗਿਆ, ਉਹ ਸਹੀ ਢੰਗ ਦੇ ਨਾਲ ਤੇ ਸੱਚਾ ਜਿਹੜਾ ਪ੍ਰਚਾਰ ਜਾਂ ਜੋ ਕੁਝ ਹੋਇਆ ਉਹ ਅੱਜ ਦੇ ਸਮੇਂ ਵਿੱਚ ਪ੍ਰਚਾਰਿਆ ਨਹੀਂ ਜਾਂਦਾ ਪਿਆ। ਬਹੁਤਾਤ ਵਿੱਚ ਸਾਰੇ ਸੰਗਤ ਜੀ ਉਹਦੇ ਤੋਂ ਬਹੁਤ ਉਲਟਾ ਇਤਿਹਾਸ ਜਿਹੜਾ ਹੈ ਨਾ, ਉਹ ਸੁਣਾਇਆ ਜਾਂਦਾ, ਪ੍ਰਚਾਰਿਆ ਜਾਂਦਾ। ਉਹਦੇ ਵਿੱਚ ਸਾਰਾ ਜਿਹੜਾ ਕਸੂਰ ਹੈ ਨਾ, ਉਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਕੱਢਿਆ ਜਾਂਦਾ ਕਿ ਭਿੰਡਰਾਂ ਵਾਲੇ ਮਹਾਂਪੁਰਖ ਜੇ ਇੱਥੇ ਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਅੰਦਰ ਹੁੰਦੇ ਤੇ ਇਹ ਸਭ ਕੁਝ ਨਹੀਂ ਸੀਗਾ ਹੋਣਾ। ਪਰ ਜੇ ਇਸ ਗੱਲ ਨੂੰ ਵਿਚਾਰ ਕਰਕੇ ਦੇਖੀਏ, ਜੇ ਇੱਥੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਸਨ,
ਤੇ ਪੰਜਾਬ ਦੀ ਧਰਤੀ ਤੇ ਜਾਂ ਹੋਰ ਇਲਾਕਿਆਂ ਵਿੱਚ ਕਈ ਗੁਰੂ ਘਰਾਂ ਦੇ ਵੀ ਸਾਧ ਸੰਗਤ ਜੀ ਬੇਅਦਬੀਆਂ ਕੀਤੀਆਂ ਗਈਆਂ ਕਈ ਗੁਰੂ ਘਰਾਂ ਦੇ ਅੰਦਰ। ਉੱਥੇ ਕਿਹੜਾ ਕੋਈ ਭਿੰਡਰਾਂ ਵਾਲੇ ਬੈਠੇ ਸਨ, ਇੱਕ ਬਹਾਨਾ ਘੜਿਆ ਗਿਆ ਔਰ ਮਹਾਂਪੁਰਖਾਂ ਨੂੰ ਵੱਖਵਾਦੀ ਤੇ ਅੱਤਵਾਦੀ ਕਹਿ ਕੇ ਪ੍ਰਚਾਰਿਆ ਜਾਂਦਾ ਰਿਹਾ। ਅੱਜ ਵੀ ਕਈ ਏਜੰਸੀਆਂ ਦੇ ਜਿਹੜੇ ਏਜੰਟ ਹੈ ਉਹ ਇਸੇ ਤਰ੍ਹਾਂ ਹੀ ਮਹਾਂਪੁਰਖਾਂ ਨੂੰ ਸਾਧ ਸੰਗਤ ਜੀ ਪ੍ਰਚਾਰਦੇ ਹੈ ਤੇ ਇਹਨਾਂ ਦਾ ਜੋ ਇਤਿਹਾਸ ਰਚਿਆ ਹੋਇਆ ਉਸ ਨੂੰ ਧੁੰਦਲਾ ਕਰਨ ਦੇ ਵਾਸਤੇ ਕਈ ਤਰ੍ਹਾਂ ਦੇ ਕੋਧੇ ਯਤਨ ਕੀਤੇ ਜਾਂਦੇ ਨੇ। ਪਰ ਇਹ ਸੱਚਾਈ ਵੈ ਕਿ ਜਿਸ ਨੇ ਵੀ ਸੱਜ ਤੇ ਹੱਕ ਦੀ ਗੱਲ ਕੀਤੀ ਹੈ ਨਾ, ਸਾਰੀ ਸੰਗਤ ਜੀ ਆਪਣੇ ਪੁਰਖਿਆਂ ਦਾ ਇਤਿਹਾਸ ਪੜ੍ਹ ਕਰਕੇ ਦੇਖੀਏ ਤੇ ਇਹਨਾਂ ਨੂੰ ਖੋਪਰ ਵੀ ਲਾਉਣੇ ਪਏ, ਬੰਦ ਬੰਦ ਵੀ ਕਟਵਾਉਣੇ ਪਏ, ਆਰਿਆਂ ਦੇ ਨਾਲ ਆਪਣੇ ਸਰੀਰ ਵੀ ਚਰਾਉਣੇ ਪਏ, ਜਿਉਂਦੇ ਜੀ ਉਬਲਦੀਆਂ ਹੋਈਆਂ ਦੇਗਾਂ ਵਿੱਚ ਪਾਣੀਆਂ ਵਿੱਚ ਬੈਠ ਕਰਕੇ ਸ਼ਹੀਦ ਹੋਣਾ ਪਿਆ। ਜਿਉਂਦੇ ਜੀ ਸਾਧ ਸੰਗਤ ਜੀ ਤਿੰਨਾਂ ਨੂੰ ਜੰਡਾਂ ਦੇ ਨਾਲ ਬੰਨ੍ਹ ਕਰਕੇ ਸਾੜਿਆ ਗਿਆ ਜਿਨ੍ਹਾਂ ਨੇ ਸੱਚ ਤੇ ਹੱਕ ਦੀ ਗੱਲ ਕੀਤੀ ਹੈ। ਇਹ ਕੋਈ ਨਵੀਂ ਗੱਲ ਥੋੜ੍ਹਾ ਕਿ ਮਹਾਂਪੁਰਖਾਂ ਨੇ ਜਿਹੜਾ ਧਰਮ ਯੁੱਧ ਮੋਰਚਾ ਲਾਇਆ ਇਹ ਲੰਮੇਰੇ ਸਮੇਂ ਤੋਂ ਸਿੱਖ ਕੌਮ ਦੇ ਅੰਦਰ ਸਿੱਖ ਗੁਰੂ ਕੇ ਪਿਆਰ ਵਾਲੇ ਸਿੱਖ ਸਰ ਸੰਗਤ ਜੀ ਧਰਮੀ ਯੋਧੇ ਜੋ ਹੈ ਨਾ ਉਹ ਲਾਉਂਦੇ ਹੋਏ ਆ ਰਹੇ ਹੈ। ਤੇ ਫਿਰ ਯੁੱਧ ਮੋਰਚਾ ਕਿਹੜਾ ਲੱਗਾ ਸੀ? ਧਰਮ ਯੁੱਧ ਮੋਰਚਾ ਸੱਚ ਤੇ ਹੱਕ ਦੀ ਲੜਾਈ ਦਾ। ਉਹ ਕੀ ਸੀਗਾ? ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਪਵਿੱਤਰਤਾ ਦਾ ਦਰਜਾ ਦਿੱਤਾ ਜਾਏ ਔਰ ਜਿਹੜੀ ਟ੍ਰੇਨ ਚੱਲਦੀ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਮ ਦੇ ਉੱਪਰ ਲਾਈ ਜਾਏ। ਫਿਰ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਗੁਰਬਾਣੀ ਦਾ ਨਿਰੋਲ ਕੀਰਤਨ ਹੁੰਦਾ ਉਹ ਸਾਰੇ ਦੇਸ਼ਾਂ ਦੇ ਵਿੱਚ ਉਹਦਾ ਟੈਲੀਕਾਸਟ ਕੀਤਾ ਜਾਵੇ, ਜਿਹੜੇ ਰੇਡੀਓ ਚੈਨਲ 'ਤੇ ਚੱਲਦਾ ਪੰਜਾਬ ਦੇ ਅੰਦਰ ਹੋਰ ਵੀ ਸਟੇਟਾਂ ਵਿੱਚ ਚੱਲੇ, ਕਿ ਇਹਦੇ ਨਾਲ ਕੋਈ ਬੁਰਾ ਅਸਰ ਪੈਣ ਵਾਲਾ ਸੀਗਾ ਜਿਹੜੇ ਮਹਾਂਪੁਰਖਾਂ ਨੇ ਹੱਕਾਂ ਦੀਆਂ ਗੱਲਾਂ ਕੀਤੀਆਂ ਕਿ ਪੰਜਾਬ ਦਾ ਪਾਣੀ ਪੰਜਾਬ ਦੇ ਵਿੱਚ ਰਹਿਣ ਦਿੱਤਾ ਜਾਵੇ, ਸਿੱਖਾਂ ਦੇ ਹੱਕ ਸਿੱਖਾਂ ਨੂੰ ਦਿੱਤੇ ਜਾਣ। ਇਹਦੇ ਵਿੱਚ ਬੁਰਾ ਵੀ ਕੀ ਸੀਗਾ? ਵਿਚਾਰਨ ਵਾਲੀ ਗੱਲ ਹੈ ਕਿ ਜਿਵੇਂ ਜਿਵੇਂ ਵੀ ਸਾਰੀ ਸੰਗਤ ਜੀ ਕਿਸੇ ਨੇ ਸੱਚ ਤੇ ਹੱਕ ਦੀ ਆਵਾਜ਼ ਉਠਾਈ ਉਸ ਨੂੰ ਵਾਰ ਵਾਰ ਦਬਾਉਣ ਦਾ ਹੀ ਯਤਨ ਕੀਤਾ ਗਿਆ। ਫਿਰ ਕਈ ਤਰ੍ਹਾਂ ਦੇ ਯਤਨ ਕੀਤੇ ਗਏ ਪਿਆਰ ਦੇ ਨਾਲ, ਲਾਲਚ ਵੀ ਦੇਖ ਕਰਕੇ ਦੇਖ ਲਏ, ਫਿਰ ਸਾਰੀ ਸੰਗਤ ਜੀ ਮੌਤ ਦੇ ਡਰਾਵੇ ਵੀ ਦੇਖ ਕਰਕੇ ਯਤਨ ਕਰ ਲਏ, ਕਈ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਬੇਰਹਿਮੀ ਦੇ ਨਾਲ ਤੇ ਇਹਨਾਂ ਦਾ ਭਾਰੀ ਕਤਲੇਆਮ ਵੀ ਕਰ ਕਰਕੇ ਦੇਖ ਲਿਆ। ਪਰ ਸਾਰੀ ਸੰਗਤ ਜੀ ਜਿਨ੍ਹਾਂ ਨੂੰ ਸ਼ਹੀਦੀਆਂ ਪਾਉਣ ਦਾ ਝੱਲ ਪੈ ਜਾਂਦਾ ਹੈ ਨਾ, ਇਸ ਮਾਰਗ 'ਤੇ ਤੁਰਦੇ ਆ, ਫਿਰ ਮਰਜੀਵੜੇ ਮੌਤ ਪਹਿਲਾਂ ਹੀ ਆਪਣੇ ਤਲੀ 'ਤੇ ਧਰ ਕਰਕੇ ਇਸ ਮਾਰਗ 'ਤੇ ਤੁਰਨਾ ਕਰਦੇ ਆ ਅਤੇ ਇਹਨਾਂ ਨੂੰ ਚਾਉ ਚੜ੍ਹ ਜਾਂਦਾ ਹੈ। ਉਹ ਸੰਸਾਰ ਤੋਂ ਉਪਰਾਮ ਹੋ ਕਰਕੇ ਉਹ ਨਿਰਮੋਹ ਹੋ ਕੇ ਸੰਸਾਰ ਤੋਂ ਇਸ ਮਾਰਗ 'ਤੇ ਤੁਰਨਾ ਕਰਦੇ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਅੱਜ ਭਾਵੇਂ ਚਿਠਲਾਉਣ ਦਾ ਯਤਨ ਕੀਤਾ ਜਾਂਦਾ ਹੈ, ਪਰ ਸਤ ਸੰਗਤ ਜੀ ਆਖਿਰਕਾਰ ਜਿਨ੍ਹਾਂ ਪੁਰਖਿਆਂ ਨੇ ਉਸ ਸਮੇਂ ਆਪਣੇ ਪਿੰਡੇ 'ਤੇ ਹੰਢਾਇਆ ਅੱਜ ਵੀ ਉਹ ਸੱਚ ਜਾਣਦੇ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ। ਜੇ ਸੱਚ ਨੂੰ ਝੂਠ ਦੇ ਵਿੱਚ ਪੇਸ਼ ਕਰਕੇ ਅੱਜ ਪ੍ਰਚਾਰਿਆ ਜਾਂਦਾ ਜਿਨ੍ਹਾਂ ਨੇ ਅੱਖੀ ਡਿੱਠਾ ਹਾਲ ਆਪਣੇ ਅੱਖੀ ਉਸ ਸਮੇਂ ਦੇਖਣਾ ਕੀਤਾ ਹੈ। ਦੂਰ ਕੀ ਜਾਣਾ ਸੀ, ਹਜ਼ੂਰ ਸਾਹਿਬ ਦੀ ਪਾਵਨ ਧਰਤੀ 'ਤੇ ਰਹਿੰਦੇ ਆ ਨਾ ਸਾਰੀ ਸੰਗਤ ਜੀ, ਜਿਵੇਂ ਕਾਰ ਸੇਵਾ ਵਾਲੇ ਮਹਾਂਪੁਰਖ ਜਿੱਥੇ ਗੁਰੂ ਘਰ ਦੀਆਂ ਇਮਾਰਤਾਂ ਬਣਾਉਂਦੇ ਨੇ, ਸੁੰਦਰ ਆਲੀਸ਼ਾਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰਾਂ ਦੀਆਂ ਸੇਵਾਵਾਂ ਕਰਾਉਂਦੇ ਹੈ, ਆਪ ਕਰਦੇ ਤੇ ਸੰਗਤਾਂ ਤੋਂ ਕਰਵਾਉਂਦੇ ਨੇ, ਉੱਥੇ ਸਾਰੀ ਸੰਗਤ ਜੀ ਤੋਂ ਹਜ਼ੂਰ ਸਾਹਿਬ ਦੀ ਧਰਤੀ ਤੋਂ ਵੀ ਜੂਨ 1984 ਦੇ ਅੰਦਰ 40 ਸਿੰਘਾਂ ਦਾ ਜਥਾ, ਜਥੇਦਾਰ ਭਾਈ ਗੁਰਮੇਲ ਸਿੰਘ ਤੇ ਭਾਈ ਰਾਮ ਸਿੰਘ ਇਹਨਾਂ ਦੀ ਕਮਾਂਡ ਹੇਠ ਇੱਥੋਂ ਹਜ਼ੂਰ ਸਾਹਿਬ ਦੀ ਧਰਤੀ ਤੋਂ ਅਰਦਾਸਾਂ ਸੋਧ ਕਰਕੇ ਪੰਜਾਬ ਵਿੱਚ ਗਿਆ ਸੀਗਾ। ਉਸ ਸਮੇਂ ਇਹ ਲੰਗਰ ਸਾਹਿਬ ਕਾਰ ਸੇਵਾ ਇਸ ਸਾਰੇ ਸੰਗਤ ਜੀ ਸੰਪਰਦਾ ਦੇ ਮੁਖੀ ਸਨ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਮਹਾਂਪੁਰਖ। ਮਹਾਂਪੁਰਖ ਉਸ ਸਮੇਂ ਬੰਬੇ ਗਰਾਈ 'ਤੇ ਗਏ ਹੋਏ ਸਨ,
ਤੇ ਜਦੋਂ ਸਿੰਘਾਂ ਨੇ ਵਿਚਾਰ ਕੀਤੀ ਕਿਉਂਕਿ ਖਬਰਾਂ ਦੂਰ ਦੂਰ ਤੱਕ ਪਹੁੰਚੀ ਜਾ ਰਹੀਆਂ ਸਨ, ਭਾਵੇਂ ਕਿ ਪੰਜਾਬ ਨੂੰ ਜਿਹੜੇ ਟੈਲੀਕਾਸਟ ਹੁੰਦੇ ਸਨ, ਅਖਬਾਰਾਂ ਸਨ, ਉਹਨਾਂ ਦੇ ਨਾਲੋਂ ਬਹੁਤ ਹੋਰ ਸਟੇਟਾਂ ਦੇ ਨਾਲੋਂ ਕੱਟ ਆਫ ਕਰ ਦਿੱਤਾ ਗਿਆ, ਬੰਦ ਕੀਤਾ ਜਾ ਰਿਹਾ ਸੀ ਕਿ ਬਾਹਰ ਪੰਜਾਬ ਦੀ ਜਿਹੜੀ ਖਬਰ ਹੈ ਨਾ, ਬਾਹਰ ਨਾ ਕਿਤੇ ਚਲੀ ਜਾਵੇ। ਸਿੱਖ ਭੜਕ ਕਰਕੇ ਪੰਜਾਬ ਦੇ ਵੱਲ ਜਥਿਆਂ ਦੇ ਰੂਪ ਦੇ ਵਿੱਚ ਚੜ੍ਹ ਕਰਕੇ ਆ ਜਾਣਗੇ। ਬਹੁਤ ਯਤਨ ਕੀਤੇ ਗਏ ਸਨ, ਪਰ ਇਹ ਖਬਰ ਆਖਿਰਕਾਰ ਜਦੋਂ ਉੱਥੇ ਹਜ਼ੂਰ ਸਾਹਿਬ ਦੀ ਧਰਤੀ 'ਤੇ ਪਹੁੰਚੀ ਹੈ ਅਤੇ ਜਥੇਦਾਰ ਭਾਈ ਗੁਰਮੇਲ ਸਿੰਘ ਜੀ ਨੇ ਇੱਥੇ ਤਖ਼ਤ ਸਾਹਿਬ 'ਤੇ ਆ ਕੇ ਅਰਦਾਸਾਂ ਸੋਧਿਆ ਅਤੇ ਨਾਲ ਦੇ ਸਿੰਘਾਂ ਨੂੰ ਪੁੱਛਿਆ, ਭਾਈ ਇਹ ਜ਼ਾਲਮ ਸਰਕਾਰ ਨੇ ਸਾਡੇ ਜੋ ਸਿੱਖਾਂ ਦਾ ਕੇਂਦਰੀ ਅਸਥਾਨ ਹੈ ਇਸ ਨੂੰ ਢਾਉਣ ਦੇ ਵਾਸਤੇ, ਅਕਾਲ ਤਖ਼ਤ ਸਾਹਿਬ ਨੂੰ ਢਾਉਣ ਦੇ ਵਾਸਤੇ ਪਤਾ ਨਹੀਂ ਕਿਹੜੇ ਕਿਹੜੇ ਕੋਝੇ ਯਤਨ ਕਰਨੇ ਹੈ ਅਤੇ ਸਾਨੂੰ ਸ਼ਹਾਦਤਾਂ ਵੀ ਦੇਣੀਆਂ ਪੈਣਗੀਆਂ। ਇਸ ਕਰਕੇ ਅਰਦਾਸ ਵਿੱਚ ਉਹ ਹੀ ਸਿੰਘ ਸ਼ਾਮਿਲ ਹੋਵੇ ਜਿਸ ਨੇ ਮੌਰ ਤਲੀ 'ਤੇ ਧਰ ਕੇ ਤੁਰਨਾ ਹੈ, ਇੱਕ ਵੀ ਸਿੰਘ ਪਿੱਛੇ ਨਾ ਹਟਿਆ। ਅਤੇ ਜਦੋਂ ਸੰਤ ਬਾਬਾ ਸ਼ੀਸ਼ਾ ਸਿੰਘ ਮਹਾਂਪੁਰਖਾਂ ਨੂੰ ਪਤਾ ਲੱਗਾ ਨਾ, ਅਤੇ ਮਹਾਂਪੁਰਖਾਂ ਨੇ ਟੈਲੀਫੋਨ 'ਤੇ ਗੱਲ ਕੀਤੀ, ਸਿੰਘੋ ਸਾਨੂੰ ਮਿਲਿਓ ਪਹਿਲਾਂ, ਅਤੇ ਬੇਨਤੀ ਕੀਤੀ ਸੀ ਬਾਬ ਮਹਾਂਪੁਰਖਾਂ ਨੂੰ। ਭਾਈ ਗੁਰਮੇਲ ਸਿੰਘ ਜੀ ਨੇ ਕਹਿਣ ਲੱਗੇ, ਮਹਾਂਪੁਰਖੋ ਅਸੀਂ ਹੁਣ ਅਰਦਾਸਾਂ ਸੁੱਟ ਦਿੱਤਾ। ਕਹਿੰਦੇ ਠੀਕ, ਮਨਮਾੜ ਇੱਥੋਂ ਟ੍ਰੇਨ ਹੋ ਕਰਕੇ ਜਾਣੀ, ਇੱਥੋਂ ਸਾਨੂੰ ਮਿਲ ਕਰਕੇ ਫਿਰ ਚੱਲ ਪਾਇਓ। ਜਦੋਂ ਮਹਾਂਪੁਰਖਾਂ ਦਾ ਮਿਲਾਪ ਹੋਇਆ ਅਤੇ ਕਹਿਣ ਲੱਗੇ, ਜੇ ਸਾਰੇ ਸਿੰਘ ਤੁਸੀਂ ਚਲੇ ਗਏ ਤਾਂ ਜ਼ਿੰਮੇਵਾਰੀ ਕਿਸ ਨੇ ਨਿਭਾਉਣੀ ਹੈ, ਇਹ ਸੇਵਾਵਾਂ ਕਿਸ ਨੇ ਕਰਨੀਆਂ। ਅਤੇ ਭਾਈ ਗੁਰਮੇਲ ਸਿੰਘ ਜੀ ਨੇ ਬੇਨਤੀ ਕੀਤੀ, ਮਹਾਂਪੁਰਖੋ ਅਸੀਂ ਹੁਣ ਅਰਦਾਸਾਂ ਸੁੱਟ ਦਿੱਤਾ, ਅਸੀਂ ਹੁਣ ਪਿੱਛੇ ਨਹੀਂ ਹਟ ਸਕਦੇ, ਇਸ ਕਰਕੇ ਸਾਨੂੰ ਆਗਿਆ ਦੇਵੋ, ਜਾਣ ਦੇ ਵਾਸਤੇ ਅਸੀਸ ਦੇਵੋ। ਅਤੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਬੜੇ ਰੋਹ ਵਿੱਚ ਆ ਕੇ ਕਹਿਣ ਲੱਗੇ ਕਿ ਭਾਈ ਸਿੰਘੋ, ਜੇ ਅਰਦਾਸ ਕਰ ਲਈ ਹੈ ਨਾ ਕਿ ਅਸੀਂ ਸ਼ਹਾਦਤ ਦਾ ਜਾਮ ਪੀਣ ਵਾਸਤੇ ਜਾਣਾ, ਜ਼ਰਵਾਲਿਆਂ ਦੇ ਨਾਲ ਲੜਨ ਵਾਸਤੇ ਜਾਣਾ, ਅਤੇ ਫਿਰ ਅਰਦਾਸ ਜਿਹੜੀ ਹੈ ਨਾ ਉਹਦੀ ਮਰਿਆਦਾ ਦੀ ਉਲੰਘਣਾ ਕਰੇ ਨਾ ਕਰਿਓ, ਭਾਵ ਪਿੱਠ ਵਿਖਾ ਕੇ ਨਾ ਕੋਈ ਪਿੱਛੇ ਵੀ ਸਿੰਘ ਭੱਜ ਕਰਕੇ ਆਇਆ। ਸਾਰੇ ਸੰਗਤ ਜੀ ਉਸ ਸਮੇਂ ਤੋਂ ਹਜ਼ੂਰ ਸਾਹਿਬ ਦੀ ਧਰਤੀ ਤੋਂ ਵੀ ਸਿੰਘਾਂ ਦਾ ਜਥਾ ਗਿਆ, ਜਿੱਥੇ ਹੋਰ ਸੰਪਰਦਾਵਾਂ ਦੇ ਸਿੰਘ ਸਨ, ਜੁਝਾਰੂ ਸੂਰਬੀਰ ਯੋਧੇ ਸਨ, ਉੱਥੇ ਇੱਥੋਂ ਮਹਾਂਪੁਰਖਾਂ ਦਾ ਕਾਰ ਸੇਵਾ ਵਾਲੇ ਸੰਪਰਦਾ ਦਾ 40 ਸਿੰਘਾਂ ਦਾ ਜਥਾ ਗਿਆ। ਔਰ ਉਹਨਾਂ ਦੇ ਵਿੱਚੋਂ 5 ਸਿੰਘ ਸਾਰੇ ਸੰਗਤ ਜੀ ਇੱਕ ਲੂਕਾਰੇ ਤੋਂ ਬਾਅਦ, ਜਿਨ੍ਹਾਂ ਨੇ ਜੋਧਪੁਰ ਦੀਆਂ ਜੇਲ੍ਹਾਂ ਵੀ ਆਪਣੇ ਪਿੰਡੇ 'ਤੇ ਹਟਾਈਆਂ, ਬਾਕੀ ਸਿੰਘ ਸ਼ਹੀਦ ਹੋ ਗਏ ਸਨ। ਉਹਨਾਂ ਨੇ ਅੱਖੀਂ ਡਿੱਠਾ ਹਾਲ ਸਭ ਕੁਝ ਜੋ ਆਪਣੇ ਨੇਤਰਾਂ ਦੇ ਨਾਲ ਦੇਖਿਆ, ਖੁਦ ਉੱਥੇ ਹੋ ਕਰਕੇ ਉਹਨਾਂ ਵੀ ਇਹਨਾਂ ਨੂੰ ਬਿਆਨ ਕਰਨਾ ਕੀਤਾ ਹੈ। ਮੇਰੇ ਕਹਿਣੇ ਤੋਂ ਮੁਰਾਦ ਕਿ ਜੋ ਕੁਝ ਅੱਜ ਪ੍ਰਚਾਰ ਝੁਠਲਾਇਆ ਜਾ ਰਿਹਾ ਨਾ, ਉਸ ਸਮੇਂ ਦਾ ਇਤਿਹਾਸ ਜਿਹੜਾ ਵਿਗਾੜ ਕਰਕੇ ਸੁਣਾਇਆ ਜਾ ਰਿਹਾ ਹੈ, ਪਰ ਸਰ ਸੰਗਤ ਜੀ ਜਿਨ੍ਹਾਂ ਨੇ ਆਪਣੇ ਅੱਖੀਂ ਦੇਖਿਆ ਪਿੰਡੇ 'ਤੇ ਹੰਡਾਈਆਂ, ਉਹ ਅੱਜ ਵੀ ਕਈ ਸਾਰੇ ਸੰਗਤ ਜੀ ਸ਼ਖਸ ਮੌਜੂਦ ਹੈ, ਉਹ ਕਰਮਾਂ ਵਾਲੀਆਂ ਭਾਗਾਂ ਵਾਲੀਆਂ ਰੂਹਾਂ ਅੱਜ ਵੀ ਮੌਜੂਦ ਸਰੀਰ ਕਰਕੇ ਹੈ ਨਾ। ਗਰੀਬ ਨਵਾਜ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨਗਰੀ ਅੰਦਰ, ਜੋ ਜੂਨ 1984 ਦੇ ਸਾਰੇ ਸੰਗਤ ਜੀ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਜੀ ਬੱਬਰ ਖਾਲਸਾ ਦੇ, ਅੱਜ 1 ਜੂਨ ਦਾ ਦਿਹਾੜਾ, ਜਿਨ੍ਹਾਂ ਨੇ ਬਾਬਾ ਅਟਲ ਰਾਜ ਸਾਹਿਬ ਜੀ ਦੇ ਅਸਥਾਨ 'ਤੇ ਮੋਰਚਾਬੰਦੀ ਕੀਤੀ ਸੀ, ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਕੰਪਲੈਕਸ ਜ਼ਾਲਮ ਸਰਕਾਰ ਵੱਲੋਂ ਚੜ੍ਹ ਕਰਕੇ ਆਈ ਹੋਈ CRPF ਔਰ BSF ਜਿੰਨੇ ਵੀ ਸੈਨਿਕ ਚੜ੍ਹ ਕਰਕੇ ਆਏ ਸਨ, ਸਭ ਨੇ ਕੰਪਲੈਕਸ ਨੂੰ ਘੇਰਾ ਪਾ ਦਿੱਤਾ ਸੀਗਾ, ਨਾ ਕੋ ਅੰਦਰੋਂ ਬਾਹਰ ਜਾ ਸਕਦਾ, ਨਾ ਬਾਹਰੋਂ ਕੋ ਅੰਦਰ ਪ੍ਰਵੇਸ਼ ਕਰ ਸਕਦਾ। ਇੱਥੋਂ ਤੱਕ ਨਿਊਜ਼ ਚੈਨਲ ਸਾਰਾ ਕੁਝ ਬੰਦ ਕਰ ਦਿੱਤਾ ਗਿਆ, ਲਾਈਟ ਵੀ ਬੰਦ ਕਰ ਦਿੱਤੀ ਗਈ, ਪਾਣੀ ਦਾ ਸਪਲਾਈ ਵੀ ਬੰਦ ਕਰ ਦਿੱਤੀ ਗਈ ਕਿ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਇਹ ਗੋਡੇ ਟੇਕ ਕਰਕੇ ਬਾਹਰ ਆ ਜਾਣ। ਪਰ ਸਾਰੀ ਸੰਗਤ ਜੀ, ਕੌਮ ਕਿਹੜੀ ਹੈ? ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਹੋਈ ਕੌਮ ਹੈ, ਇਸ ਨੂੰ ਨਾ ਕੋਈ ਝੁਕਾ ਸਕਦਾ, ਨਾ ਕੋਈ ਡਰਾ ਸਕਦਾ ਹੈ, ਨਾ ਇਹ ਕੌਮ ਕਦੇ ਝੁਕਣ ਵਾਲੀ ਹੈ, ਨਾ ਕਿਸੇ ਅੱਗੇ ਗੋਡੇ ਟੇਕਣ ਵਾਲੀ ਹੈ, ਨਾ ਡਰਨ ਵਾਲੀ ਹੈ, ਕਿਉਂਕਿ ਪਹਿਲਾ ਵਾਰ ਕਦੇ ਕੌਮ ਇਹ ਕਿਸੇ ਉੱਪਰ ਕਰਦੀ ਨਹੀਂ। ਜੇ ਕੋਈ ਜੁਰਮਾਨਾ ਚੜ੍ਹ ਕਰਕੇ ਆ ਜਾਵੇ ਅਣਖ 'ਤੇ ਗੈਰਤ ਨੂੰ ਜਿਉਂਦਿਆਂ ਰੱਖਣ ਵਾਸਤੇ, ਫਿਰ ਉਹਨੂੰ ਜਿਉਂਦਾ ਵਾਪਸ ਜਾਣ ਨਹੀਂ ਦੇਣਾ ਕਰਦੇ।
ਤੇ ਸਭ ਕੁਝ ਵਾਪਰਿਆ ਵੀ ਹੈ ਇਹ 1984 ਜੂਨ ਦੇ ਅੰਦਰ। ਕੇਵਲ ਮੁੱਠੀ ਭਰ ਸਿੰਘ ਸਨ ਸਾਰੇ ਸੰਗਤ ਜੀ, ਜਿਨ੍ਹਾਂ ਨੇ ਲੱਖਾਂ ਦੀ ਤਾਦਾਦ ਵਿੱਚ ਦੁਸ਼ਮਣ ਦੀ ਸੈਨਾ ਦਾ ਡਟ ਕਰਕੇ ਮੁਕਾਬਲਾ ਕੀਤਾ। ਇੱਕ ਵਾਰ ਫਿਰ ਚਮਕੌਰ ਦੀ ਗੜੀ ਦਾ ਯੁੱਧ ਜਿਹੜਾ ਸੀ ਨਾ ਦੁਹਰਾ ਕਰਕੇ ਦਿਖਾ ਦਿੱਤਾ। ਉਸ ਸਮੇਂ ਵੀ 40 ਕੁ ਸਿੰਘ ਸਨ ਤੇ ਚਮਕੌਰ ਦੀ ਕੱਚੀ ਗੜੀ ਨੂੰ ਲੱਖਾਂ ਦੀ ਤਾਦਾਦ ਵਿੱਚ ਦੁਸ਼ਮਣ ਦੀ ਸੈਨਾ ਨੇ ਘੇਰਾ ਘੱਤ ਕਰਕੇ ਮਾਰ ਲਓ ਕਰਦੇ ਹੋਏ ਜਾਲੀ ਦੇ ਨਾਰੇ ਆਉਣ ਲਾਉਂਦੇ ਹੋ ਕੇ ਵਰਦੇ ਸਨ। ਪਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣੇ ਖਾਲਸੀ ਸਿੰਘਾਂ ਨੂੰ ਇੱਕ ਇੱਕ ਸਿੰਘ ਨੂੰ 1.25 ਲੱਖ ਦੇ ਨਾਲ ਲੜਾ ਕਰਕੇ ਇਹ ਦਿਖਾ ਦਿੱਤਾ ਔਰ ਦੁਸ਼ਮਣਾਂ ਦੇ ਭਾਰੀ ਦੰਦ ਖੱਟੇ ਕੀਤੇ ਸਨ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਨਗਰੀ ਵਿੱਚ ਆਈਆਂ ਹੋਈਆਂ ਸਿੱਖ ਸੰਗਤਾਂ ਵੱਡੀ ਭਾਰੀ ਗਿਣਤੀ ਦੇ ਅੰਦਰ ਜੋ ਸਾਰੀ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਵਾਸਤੇ ਆਈਆਂ ਸਨ, ਉਹਨਾਂ ਬੇਦੋਸ਼ੀਆਂ ਦਾ ਕੀ ਕਸੂਰ ਸੀਗਾ? ਛੋਟੇ ਛੋਟੇ ਬੱਚੇ ਬਜ਼ੁਰਗ ਤਿਨ੍ਹਾਂ ਨੂੰ ਵੀ ਗੋਲੀਆਂ ਦੇ ਨਾਲ ਉਡਾ ਦਿੱਤਾ ਗਿਆ। ਬੰਬ ਮਾਰ ਮਾਰ ਕਰਕੇ ਸਾਰੇ ਸੰਗਤ ਜੀ ਤਿਨ੍ਹਾਂ ਦਾ ਭਾਰੀ ਕਤਲੇਆਮ ਕਰ ਦਿੱਤਾ ਗਿਆ। ਇਹ ਬਹੁਤ ਭਾਰੀ ਜਿਹੜਾ ਸੀ ਨਾ ਕਤਲੇਆਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਇਹ ਕਰਨਾ ਕੀਤਾ ਸੀਗਾ। ਪਰ ਗੁਰੂ ਕੇ ਖਾਲਸੇ ਨੇ ਵੀ ਐਸੇ ਦੰਦ ਖੱਟੇ ਕੀਤੇ, ਸਾਰੇ ਸੰਗਤ ਜੀ ਮਜਬੂਰਨ ਜੋ ਕੁਲਦੀਪ ਬਰਾੜ ਆਪਣੀ ਕਿਤਾਬ ਦੇ ਵਿੱਚ ਲਿਖਦਾ ਹੈ ਸਾਕਾ ਨੀਲਾ ਤਾਰਾ, ਕਹਿੰਦਾ ਕਿ ਸਾਨੂੰ ਮਜਬੂਰਨ ਅਨਾਊਂਸਮੈਂਟ ਕਰਨੀ ਪਈ ਕਿ ਸਾਨੂੰ ਕੁਝ ਵਕਤ ਦਿੱਤਾ ਜਾਵੇ ਆਪਣੇ ਸੈਨਿਕਾਂ ਫੌਜੀਆਂ ਦੀਆਂ ਲਾਸ਼ਾਂ ਚੁੱਕਣ ਦੇ ਵਾਸਤੇ। ਐਸੇ ਖਾਲਸੇ ਨੇ ਤਿਨ੍ਹਾਂ ਦੇ ਦੰਦ ਖੱਟੇ ਕੀਤੇ ਸਨ, ਭਾਵੇਂ ਹਵਾਈ ਜਹਾਜ਼ਾਂ ਦੇ ਰਾਹੀਂ ਤਿਨ੍ਹਾਂ ਨੇ ਯਤਨ ਕੀਤਾ, ਟੈਂਕਾਂ ਦੇ ਰਾਹੀਂ ਤੋਪਾਂ ਦੇ ਨਾਲ ਗੋਲੇ ਦਾਗ ਕਰਕੇ ਯਤਨ ਕੀਤਾ ਕਿ ਡਰ ਜਾਣਗੇ, ਪਰ ਨਹੀਂ। ਐਸੇ ਸੂਰਬੀਰ ਯੋਧੇ ਬਹਾਦਰ ਜਿਨ੍ਹਾਂ ਨੇ ਸਾਰੇ ਸੰਗਤ ਜੀ ਆਪਾਂ ਨਿਸ਼ਾਵਰ ਕੀਤਾ, ਜਿਵੇਂ ਭਾਈ ਮੋਹਰ ਸਿੰਘ ਜੀ ਬੜੇ ਹੀ ਸੂਰਬੀਰ ਬਹਾਦਰ ਯੋਧੇ ਬੜੇ ਜੀਵਨ ਵਾਲੇ, ਜਿਨ੍ਹਾਂ ਨੇ ਟੈਂਕਾਂ ਦੇ ਉੱਪਰ ਆਪਣੇ ਸਰੀਰ ਦੇ ਨਾਲ RDX ਬੰਦ ਕਰਕੇ ਟੈਂਕੀ ਉਡਾ ਦਿੱਤੇ ਸਨ। ਦੋ ਛੋਟੀਆਂ ਉਹਨਾਂ ਦੀਆਂ ਬੱਚੀਆਂ ਸਤਨਾਮ ਕੌਰ ਤੇ ਵਾਹਿਗੁਰੂ ਕੌਰ ਉਹਨਾਂ ਦੇ ਸਰੀਰਾਂ ਦੇ ਨਾਲ ਵੀ RDX ਬੰਦ ਕਰਕੇ ਕਿ ਇਹ ਟੈਂਕਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਆ ਕਰਕੇ ਬੇਅਦਬੀ ਕਰਨੀ ਹੈ, ਉਸ ਬੇਅਦਬੀ ਨੂੰ ਰੋਕਣ ਦੇ ਵਾਸਤੇ ਆਪਣਾ ਪਰਿਵਾਰ ਹੀ ਸਾਰਾ ਨਿਸ਼ਾਵਰ ਕਰ ਦਿੱਤਾ। ਐਸੀ ਕੌਮ ਨੂੰ ਕਿਵੇਂ ਕੋਈ ਦਬਾ ਸਕਦਾ ਹੈ? ਜਿਹੜੇ ਆਪਣੇ ਪਰਿਵਾਰ ਛੋਟੇ ਛੋਟੇ ਬੱਚਿਆਂ ਨੂੰ ਵੀ ਸ਼ਹੀਦ ਹੋਣੇ ਤੋਂ ਰੱਤਾ ਜਿੰਨਾ ਵੀ ਘਬਰਾਉਂਦੇ ਨਹੀਂ, ਮੌਤ ਨੂੰ ਦੇਖ ਕਰਕੇ ਡਰਦੇ ਨਹੀਂ, ਕਿਵੇਂ ਐਸੀ ਕੌਮ ਨੂੰ ਕੋਈ ਦਬਾ ਸਕਦਾ ਹੈ? ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਬੋਲ ਹੈ, ਕਹਿੰਦੇ ਆ ਕਿ ਇਹ ਕੌਮ ਖਾਲਸਾ ਜੀ ਐਸੀ ਸਿੱਖ ਕੌਮ ਹੈ, ਗੁਰੂ ਕਲਗੀਧਰ ਬੇਤਾ ਮਹਾਰਾਜ ਜੀ ਦੀ ਸਜਾਈ ਹੋਈ ਜਿਹੜੀ ਕੌਮ ਹੈ ਨਾ, ਇਹ ਐਸੀ ਹੈ ਜਿੰਨਾ ਵੀ ਕੋਈ ਜ਼ਿਆਦਾ ਨੂੰ ਦਬਾਉਣ ਦਾ ਯਤਨ ਕਰੇਗਾ ਨਾ, ਉਨੀ ਜ਼ਿਆਦਾ ਨਹੀਂ ਪ੍ਰਫੁੱਲਤ ਹੋਣਾ, ਉੱਚਾ ਉੱਠਣਾ ਹੈ। ਜਿਵੇਂ ਕਹਿੰਦੇ ਗੇਂਦ ਨੂੰ ਜਿੰਨਾ ਜ਼ਿਆਦਾ ਕੋਈ ਦਬਾ ਕੇ ਭਾਵ ਬਲ ਲਾ ਕੇ ਜ਼ੋਰ ਲਾ ਕੇ ਦਬਾ ਕੇ ਸੁੱਟਿਆ ਜਾਂਦਾ ਹੈ, ਉਨੀ ਜ਼ਿਆਦਾ ਉੱਚੀ ਉੱਛਲਦੀ ਹੈ। ਇਸੇ ਤਰ੍ਹਾਂ ਸਿੱਖ ਕੌਮ ਨੂੰ ਜਿੰਨਾ ਜ਼ਿਆਦਾ ਕੋਈ ਦਬਾਉਣ ਦਾ ਯਤਨ ਕਰੇਗਾ ਉਨੀ ਜ਼ਿਆਦਾ ਇਸ ਨੇ ਪ੍ਰਫੁੱਲਤ ਹੋਣਾ ਹੈ। ਅਤੇ ਸਾਰੀ ਸੰਗਤ ਜੀ ਇਹ ਬਹੁਤ ਲੰਮੇਰੇ ਸਮੇਂ ਤੋਂ ਪੁਰਾਤਨ ਸਮੇਂ ਤੋਂ ਹੀ ਸਿੱਖਾਂ ਦੇ ਨਾਲ ਵਾਰ ਵਾਰ ਧੱਕਾ ਕਰਨ ਦਾ ਯਤਨ ਕੀਤਾ ਜਾਂਦਾ ਰਿਹਾ, ਵਰਤਮਾਨ ਸਮੇਂ ਵਿੱਚ ਵੀ ਕਿਹੜਾ ਘੱਟ ਕੀਤਾ ਜਾ ਰਿਹਾ। ਅੱਜ ਇਹਨਾਂ ਦਿਨਾਂ ਦੇ ਅੰਦਰ ਹੀ ਇੱਥੇ ਹਜ਼ੂਰ ਸਾਹਿਬ ਦੀ ਪਾਵਨ ਧਰਤੀ 'ਤੇ ਜਿਨ੍ਹਾਂ ਸ਼ਸਤਰਾਂ ਨੂੰ ਗੁਰੂ ਕਲਗੀਧਰ ਪਿਤਾ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਵਚਨ ਕੀਤੇ ਹੈ ਨਾ, ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ ਸਹਿਬ ਸਰੋਹੀ ਸਹਿਥੀ ਜਹ ਹਮਾਰੇ ਪੀਰ। ਇਹ ਸ਼ਸਤਰ ਸਾਡੇ ਪੀਰ ਹੈ, ਸਾਡੇ ਗੁਰੂ ਹੈ। ਅਤੇ ਵਰਤਮਾਨ ਸਮੇਂ ਅੰਦਰ ਵੀ ਸਾਰੇ ਸੰਗਤ ਜੀ ਸ਼ਸਤਰ ਸਾਡੇ ਤੋਂ ਖੋਹੇ ਜਾ ਰਹੇ ਹੈ। ਸ਼ਸਤਰ ਖੋਹ ਕਰਕੇ ਜ਼ਬਰਨ ਨੌਜਵਾਨਾਂ ਦੇ ਉੱਪਰ ਪਰਚੇ ਕੀਤੇ ਜਾ ਰਹੇ ਹੈ, ਨਿਹਾਕੀ ਕੋਈ ਪਤਾ ਹੀ ਨਹੀਂ ਉਹਦਾ ਕਾਰਨ ਕੀ, ਬਿਨਾਂ ਸੋਚੇ ਸਮਝੇ ਸਾਰੇ ਸੰਗਤ ਜੀ ਪਰਚੇ ਕੀਤੇ ਜਾ ਰਹੇ ਹੈ। ਪਰ ਦਾਸ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਾ ਕਿ ਨਹੀਂ ਭਾਈ, ਇਸ ਢੰਗ ਦੇ ਨਾਲ ਜੇ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ ਤੇ ਕਿੰਨਾ ਕੁ ਸਮਾਂ ਸਿੱਖ ਕੌਮ ਨੂੰ ਦਬਾਇਆ ਜਾਵੇਗਾ,
ਇਹ ਏਜੰਸੀਆਂ ਇਸ ਤਰ੍ਹਾਂ ਜਿਹੜੇ ਕੰਮ ਕਰਵਾਉਂਦੇ ਆ ਨਾ ਕਿ ਸਿੱਖਾਂ ਨੂੰ ਦਬਾਉਣ ਦੇ ਲਈ, ਡਰਾਉਣ ਦੇ ਲਈ। ਪਰ ਸਾਰੀ ਸੰਗਤ ਜੀ, ਹਜ਼ੂਰ ਸਾਹਿਬ ਦੀ ਪਾਵਨ ਧਰਤੀ 'ਤੇ ਜੋ ਹਜ਼ੂਰੀ ਖਾਲਸਾ ਹੈ ਨਾ, ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਦਾ ਸਜਾਇਆ ਹੋਇਆ ਖਾਲਸਾ, ਇਹ ਤਾਂ ਉਸ ਸਮੇਂ ਵੀ ਡਰਿਆ ਨਹੀਂ ਸੀਗਾ ਜਦੋਂ ਜੂਨ 1984 ਦੇ ਅੰਦਰ ਬਹੁਤ ਭਾਰੀ ਕਤਲੇਆਮ ਸਿੱਖਾਂ ਦਾ ਕੀਤਾ ਗਿਆ ਸੀਗਾ। ਉਸ ਸਮੇਂ ਵੀ ਚੜ੍ਹਦੀ ਕਲਾ ਤਿਆਰ ਪਰ ਤਿਆਰ ਦੇ ਵਿੱਚ ਰਿਹਾ, ਅਤੇ ਅੱਜ ਵੀ ਗੁਰੂ ਕਾ ਖਾਲਸਾ ਚੜ੍ਹਦੀ ਕਲਾ ਵਿੱਚ ਹੈ। ਇਸ ਕਰਕੇ ਜੋ ਪ੍ਰਸ਼ਾਸਨ ਨੂੰ ਵੀ ਇਸੇ ਤਰ੍ਹਾਂ ਚਾਹੀਦਾ ਕਿ ਬੜੇ ਸੋਚ ਦੇ ਨਾਲ, ਵਿਚਾਰ ਦੇ ਨਾਲ ਚੰਗੀ ਤਰ੍ਹਾਂ ਬਾਜ ਕਰਕੇ ਅਤੇ ਫਿਰ ਕੋਈ ਨਾ ਕੋਈ ਕਦਮ ਚੁੱਕਣਾ ਚਾਹੀਦਾ। ਇੱਦਾਂ ਧੜਾ ਧੜ ਜੇ ਨੌਜਵਾਨਾਂ ਦੇ ਉੱਪਰ ਬਿਨਾਂ ਸੋਚੇ ਸਮਝੇ ਪਰਚੇ ਕੀਤੇ ਜਾਣ ਲੱਗ ਪਏ ਔਰ ਸ਼ਸਤਰ ਖੋਹ ਕਰਕੇ ਸਾਰੇ ਸੰਗਤ ਜੀ ਥਾਣਿਆਂ ਦੇ ਵਿੱਚ ਰੱਖੇ ਜਾਣ ਲੱਗ ਪਏ, ਅਤੇ ਫਿਰ ਕਿਸ ਢੰਗ ਦੇ ਨਾਲ ਸਰ ਸੰਗਤ ਜੀ ਆਉਣ ਵਾਲੇ ਸਮੇਂ ਵੀ ਸੁਧਾਰ ਹੋ ਸਕਦਾ ਹੈ। ਫਿਰ ਵਾਰ ਵਾਰ ਸਿੱਖਾਂ ਨੂੰ ਦੋਸ਼ ਦਿੱਤਾ ਜਾਂਦਾ ਜੀ ਸਿੱਖ ਅੱਤਵਾਦੀ ਹੈ, ਸਿੱਖ ਵੱਖਵਾਦੀ ਹੈ, ਕਈ ਤਰ੍ਹਾਂ ਦੇ ਨਾਮਾਂ ਦੇ ਨਾਲ ਫਿਰ ਸਿੱਖਾਂ ਨੂੰ ਸਰ ਸੰਗਤ ਜੀ ਕਹਿ ਕਰਕੇ ਬੁਲਾਇਆ ਜਾਂਦਾ। ਪਰ ਸਿੱਖ ਕੌਮ ਇੱਦਾਂ ਦੀ ਹੈ ਜਿਵੇਂ ਪਾਣੀ ਦਾ ਸੁਭਾਅ ਹੈ ਨਾ, ਠੰਡਾ ਰਹਿੰਦਾ ਅਤੇ ਸ਼ਾਂਤ ਰਹਿੰਦਾ। ਜਿੰਨਾ ਚਿਰ ਉਸ ਪਾਣੀ ਦੇ ਹੇਠ ਅੱਗ ਨਾ ਨਾ ਬਾਲੀ ਜਾਵੇ ਉਹਨਾਂ ਚਿਰ ਤਪਦਾ ਨਹੀਂ। ਫਿਰ ਵੀ ਕਿੰਨੀ ਜਰਨ ਸ਼ਕਤੀ ਉਸ ਪਾਣੀ ਦੇ ਅੰਦਰ, ਜੇ ਤਪਦਾ ਹੈ, ਉਬਲਦਾ ਹੈ, ਉਬਾਲੇ ਖਾਂਦਾ ਤੇ ਫਿਰ ਵੀ ਅੱਗ ਨੂੰ ਬੁਝਾਉਣ ਦਾ ਯਤਨ ਕਰਦਾ, ਉਬਲ ਕਰਕੇ ਅੱਗ ਨੂੰ ਹੀ ਬੁਝਾਉਂਦਾ ਹੈ ਕਿ ਇਹ ਸੇਕ ਨੂੰ ਬੁਝਾ ਦਿੱਤਾ ਜਾਵੇ। ਇਸਦਾ ਦਾ ਸਾਰੀ ਸੰਗਤ ਜੀ ਸਿੱਖ ਕੌਮ ਦਾ ਸੁਭਾਅ ਹੈ। ਗੁਰੂ ਕੇ ਸਿੱਖ, ਗੁਰੂ ਕਾ ਖਾਲਸਾ ਕਦੇ ਨਹੀਂ ਚਾਹੁੰਦਾ ਕਿ ਜਿਹੜਾ ਅਮਨ ਐਮਾਨ ਇਹ ਸ਼ਾਂਤੀ ਨੂੰ ਭੰਗ ਕੀਤਾ ਜਾਵੇ। ਪਰ ਜੇ ਕੋਈ ਜ਼ਬਰਦਸਤੀ ਵਾਰ ਵਾਰ ਯਤਨ ਕਰਦਾ ਤੇ ਕਿੰਨਾ ਕੁ ਸਮਾਂ ਸਾਰੀ ਸੰਗਤ ਜੀ, ਸੱਚੇ ਪਾਤਸ਼ਾਹ ਸਤਿਗੁਰੂ ਜੀ ਸਾਡੀ ਕੌਮ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਜੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੇ ਇਹ ਕੌਮ ਨੂੰ ਮਰਯਾਦਾ ਬਖਸ਼ੀ ਹੈ, ਇੱਕ ਸਿੱਖ ਨਿਸ਼ਾਨ ਸਾਹਿਬ ਦੇ ਹੇਠ ਇਕੱਤਰਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੋਣੇ ਦਾ ਜੋ ਹੁਕਮ ਕੀਤਾ ਹੈ ਕਿ ਸਾਰਾ ਗੁਰੂ ਕਾ ਖਾਲਸਾ, ਸਾਰਾ ਪੰਥ ਇੱਕ ਨਿਸ਼ਾਨ ਸਾਹਿਬ ਥੱਲੇ ਹੇਠ ਇਕੱਤਰ ਹੋਣਾ ਕਰੇ ਔਰ ਆਪਸੀ ਵਿੱਚ ਏਕਤਾ, ਪਿਆਰ, ਇਤਫਾਕ ਹੋਵੇ। ਆਪਣੇ ਸੰਸਾਰ ਦੇ ਝੰਝੇਟ ਛੱਡ ਕਰਕੇ ਸਾਰੇ ਇਕੱਤਰ ਹੋ ਕਰਕੇ, ਇਕਮੁੱਠ ਹੋ ਕਰਕੇ ਰਹੀਏ। ਜੋ ਗੁਰੂ ਬਖਸ਼ੀ ਹੋਏ ਖਾਲਸੇ ਨੂੰ ਮਰਯਾਦਾ ਹੈ, ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਮਿਹਰ ਕਰਨ। ਸੋ ਸਾਰੀ ਸੰਗਤ ਜੀ, ਇਹ ਜੋ ਅੱਜ 1 ਜੂਨ ਦਾ ਦਿਹਾੜਾ, ਤਾਂ ਇੰਨੀਆਂ ਕੁ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ ਨੇ, ਕਿਉਂਕਿ ਜੂਨ 1984 ਨਾ ਸਾਰੀ ਸੰਗਤ ਜੀ ਬਖਸ਼ਣ ਯੋਗ ਹੈ ਅਤੇ ਨਾ ਹੀ ਭੁੱਲਣ ਯੋਗ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਖਾਲਸੀ ਸਿੰਘਾਂ ਦੀਆਂ ਜੋ ਸ਼ਹਾਦਤਾਂ ਹੋਈਆਂ ਨੇ, ਸੰਗਤਾਂ ਦੀਆਂ ਸ਼ਹਾਦਤਾਂ ਹੋਈਆਂ ਨੇ, ਉਹਨਾਂ ਸ਼ਹਾਦਤਾਂ ਨੂੰ ਯਾਦ ਕਰਨ ਦੇ ਲਈ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸੰਸਾਰ ਦੇ ਕੋਨੇ ਕੋਨੇ 'ਤੇ ਤਿੰਨਾਂ ਨੂੰ ਸ਼ਰਧਾਂਜਲੀਆਂ ਭੇਟ ਕਰਦੀਆਂ ਨੇ। ਇਸ ਕਰਕੇ ਸਾਡਾ ਸਭ ਦਾ ਹੀ ਫਰਜ਼ ਬਣਦਾ ਤਿੰਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਵੇ, ਜਿਨ੍ਹਾਂ ਨੇ ਸਾਡੇ ਲਈ ਆਪਣੀਆਂ ਕੁਰਬਾਨੀਆਂ ਕਰ ਦਿੱਤੀਆਂ, ਆਪਣੇ ਪਰਿਵਾਰ, ਛੋਟੇ ਛੋਟੇ ਬੱਚੇ ਵੀ ਸਾਰੇ ਸੰਗਤ ਜੀ ਗੋਲੀਆਂ ਦੀ ਭੇਟ ਚੜ੍ਹ ਦੇਣਾ ਕੀਤੇ ਸਨ। ਉਹਨਾਂ ਸ਼ਹੀਦਾਂ ਨੂੰ ਸਾਨੂੰ ਯਾਦ ਕਰਨਾ ਚਾਹੀਦਾ, ਤਿੰਨਾਂ ਸਮੂਹ ਸ਼ਹੀਦਾਂ ਦੀ ਯਾਦ ਜੋ ਸਭ ਥਾਵਾਂ 'ਤੇ ਮਨਾਈ ਜਾ ਰਹੀ ਹੈ। ਜੋ ਸਭ ਤੋਂ ਪਹਿਲੇ ਅੱਜ 1 ਜੂਨ ਦੇ ਜਿਹੜੇ ਸ਼ਹੀਦ ਭਾਈ ਮਹਿੰਗਾ ਸਿੰਘ ਜੀ, ਤਿੰਨਾਂ ਦੀ ਸ਼ਹਾਦਤ ਨੂੰ ਰੋਮ ਰੋਮ ਕਰਕੇ ਪ੍ਰਣਾਮ ਹੈ। ਸੋ ਆਓ ਸਾਰੀ ਸੰਗਤ ਜੀ, ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਸਾਰੀ ਸੰਗਤ ਮਹਾਰਾਜ ਸਾਹਿਬ ਜੀ ਨੂੰ ਸੀਸ ਝੁਕਾਓ, ਰਸਨਾ ਤੋਂ ਪਿਆਰ ਅਦਬ ਦੇ ਨਾਲ ਉਚਾਰਨ ਕਰੋ, ਜੇ ਕਰੋ ਰਸਨਾ ਪਵੇ।

0: ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਗ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਜੀਵ ਰੂਪ ਸਖੀ ਦੇ ਰੂਪਕ ਅਲੰਕਾਰ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਕਿਉਂ ਜੀਵਨ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਤੋਂ ਬਿਨਾਂ, ਪਿਆਰੇ ਪਰਮਾਤਮਾ ਦੀ ਯਾਦ ਤੋਂ ਬਿਨਾਂ ਇਹ ਜੀਵਨ ਕਿਵੇਂ ਜਿਉਂਦਾ ਰਹਿ ਸਕਦਾ ਹੈ? ਜੋ ਪਰਮਾਤਮਾ ਦੇ ਵਿਛੋੜੇ ਕਰਕੇ ਜੀਵ ਰੂਪ ਸਖੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹੈ, ਸੱਚੇ ਪਾਤਸ਼ਾਹ ਆਪ ਜੀ ਦੀ ਯਾਦ ਤੋਂ ਬਿਨਾਂ ਮਹਾਰਾਜ ਇਹ ਜੀਵਨ ਪਲਾਂ ਕਿਵੇਂ ਰਹਿ ਸਕਦਾ ਹੈ? ਕਿਉਂਕਿ ਜਿੰਨੀ ਕੁ ਮਿਲੀ ਜੀਵਨ ਦੇ ਵਿੱਚ ਆਰਬਲਾ ਹੈ, ਪਤਾ ਨਹੀਂ ਕਿਹੜੇ ਵੇਲੇ ਉਹ ਆਰਬਲਾ ਪੂਰੀ ਹੋ ਜਾਣੀ ਹੈ। ਇਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਹੀ ਕ੍ਰਮਵਾਰ ਜਿਹੜੇ ਸ਼ਬਦ ਹੈ ਨਾ, ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅਲੰਕਾਰ ਬਣਾ ਬਣਾ ਕਰਕੇ ਬੜੇ ਸੋਹਣੇ ਢੰਗ ਦੇ ਨਾਲ ਅੰਮ੍ਰਿਤ ਬਾਣੀ ਨੂੰ ਉਚਾਰਨ ਕੀਤਾ ਹੈ। ਜੋ ਕੱਲ੍ਹ ਦੇ ਦੀਵਾਨਾਂ ਵਿੱਚ ਜੋ ਵਿਚਾਰ ਆਈ ਸੀ ਸ਼ਬਦਾਂ ਦੇ, ਜੀਵ ਰੂਪ ਸਖੀ ਦੇ ਰੂਪਕ ਅਲੰਕਾਰ ਦੁਆਰਾ ਕਿ ਵਾਹਿਗੁਰੂ ਜੀ ਦੇ ਵਿਛੋੜੇ ਕਰਕੇ ਰਿਹਾ ਨਹੀਂ ਜਾਂਦਾ, ਕਿਵੇਂ ਉਸ ਪਰਮਾਤਮਾ ਦੀ ਯਾਦ ਤੋਂ ਬਿਨਾਂ ਰਿਹਾ ਜਾ ਸਕਦਾ ਹੈ? ਔਰ ਹੋਰ ਵੀ ਮਹਾਰਾਜ ਸੱਚੇ ਪਾਤਸ਼ਾਹੀ ਸ਼ਬਦ ਦੀ ਵਿਚਾਰ ਦੀ ਗਹਿਰਾਈ ਅੰਦਰ ਬਖਸ਼ਿਸ਼ ਕਰਦੇ ਹੈ ਕਿ ਜਿਸ ਜੀਵ ਰੂਪ ਸਖੀ ਦੇ ਹਿਰਦੇ ਅੰਦਰ ਉਸ ਪਿਆਰੇ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਹੈ ਔਰ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਹੈ, ਫਿਰ ਉਹਦੇ ਨਾਲ ਇਹ ਵੀ ਮਨ ਦੇ ਅੰਦਰ ਚਿੰਤਾ ਹੈ ਕਿ ਪਤਾ ਨਹੀਂ ਮੇਰੀ ਉਮਰ ਕਿੰਨੀ ਕੁ ਬਾਕੀ ਰਹਿ ਗਈ ਹੈ, ਪਤਾ ਨਹੀਂ ਜੀਵਨ ਕਿੰਨਾ ਕੁ ਬਾਕੀ ਮੇਰਾ ਬਚਿਆ ਹੋਇਆ ਹੈ, ਪਤਾ ਨਹੀਂ ਕਿਹੜੇ ਵੇਲੇ ਸਵਾਸਾਂ ਦੀ ਲੜੀ ਟੁੱਟ ਜਾਣੀ ਹੈ। ਇਉਂ ਇਹ ਵੀ ਮਨ ਦੇ ਅੰਦਰ ਚਿੰਤਾ ਰਹਿੰਦੀ ਅਤੇ ਪਿਆਰ ਵਿੱਚ ਭੇਜ ਕਰਕੇ ਬੇਨਤੀਆਂ ਕਰਦੀ ਹੈ, ਕਿਉਂ ਜੀਵਨ ਪ੍ਰੀਤਮ ਬਿਨ ਮਾਈ, ਇਹ ਮੇਰੀ ਮਹਾਤਮਾ ਰੂਪੀ ਮਾਂ, ਮੇਰਾ ਜੀਵਨ ਕਿਵੇਂ ਰਹਿ ਸਕਦਾ ਹੈ ਉਸ ਵਾਹਿਗੁਰੂ ਪਿਆਰੇ ਪਰਮੇਸ਼ਵਰ ਤੋਂ ਬਿਨਾ?
1: ਜਾ ਕੇ ਬਿਛਰਤ ਹੋਤ ਮਿਰਤਕਾ,
0: ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿਛੋੜਾ ਪੈਣੇ ਕਰਕੇ ਮਿਰਤਕਾ ਮੈਂ ਮੌਰ ਦੇ ਮੂੰਹ ਵਿੱਚ ਪੈ ਜਾਣਾ, ਭਾਵ ਸਰੀਰ ਜਿਹੜਾ ਇਹ ਮਿਰਤਕ ਹੋ ਜਾਣਾ, ਇਹ ਸਰੀਰ ਨੇ ਮਿੱਟੀ ਬਣ ਜਾਣਾ ਹੈ ਪਰਮਾਤਮਾ ਦੇ ਵਿਛੋੜੇ ਕਰਕੇ। ਜਿੰਨਾ ਚਿਰ ਵਾਹਿਗੁਰੂ ਜੀ ਦੀ ਚੇਤਨ ਸ਼ਕਤੀ ਸਰੀਰ ਦੇ ਅੰਦਰ ਹੈ, ਇਹ ਚੱਲਦਾ ਫਿਰਦਾ, ਖਾਂਦਾ ਪਹਿਨਦਾ, ਗੱਲਾਂ ਬਾਤਾਂ ਕਰਦਾ, ਓਨਾ ਚਿਰ ਹੀ ਉਸ ਪਰਮੇਸ਼ਵਰ ਵਾਹਿਗੁਰੂ ਜੀ ਦੇ ਸਰੂਪ ਨੂੰ ਪਾਇਆ ਜਾ ਸਕਦਾ ਹੈ ਨਾ। ਨਹੀਂ ਤਾਂ ਮਰਨ ਮੁਕਤ ਕਿਨ ਪਾਈ, ਮਰਨ ਤੋਂ ਬਾਅਦ ਕਿਸ ਨੇ ਮੁਕਤੀ ਦੀ ਦਾਤ ਪਾਈ ਹੈ? ਕਿਸ ਜੀਵ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਸਰੂਪ ਨੂੰ ਪਾਉਣਾ ਕੀਤਾ? ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹੈ, ਭਾਈ ਜਾ ਕੇ ਬਿਸ਼ਰਤ ਹੋਤ ਮਿਰਤਕਾ, ਜਿਸ ਵਾਹਿਗੁਰੂ ਜੀ ਦੇ ਵਿਛੋੜੇ ਕਰਕੇ ਮਹਾਰਾਜ ਇਹ ਸਰੀਰ ਨੇ ਮਿਰਤਕ ਹੋ ਜਾਣਾ ਹੈ। ਕਿਉਂਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦਾ ਅੰਮ੍ਰਿਤ ਵਚਨ ਹੈ, ਹਮ ਆਦਮੀ ਹਾਂ ਇੱਕ ਦਮੀ ਮੁਹਲਤ ਮੁਹਤ ਨਾ ਜਾਣਾ, ਕਿ ਉਹਨਾਂ ਚਿਰ ਹੀ ਮਨੁੱਖ ਜਿਉਂਦਾ ਜਿੰਨਾ ਚਿਰ ਸਵਾਸ ਚੱਲਦੇ ਹੈ। ਜਦੋਂ ਸਵਾਸਾਂ ਦੀ ਲੜੀ ਟੁੱਟ ਗਈ, ਪਰਮਾਤਮਾ ਦੀ ਚੇਤਨ ਸ਼ਕਤੀ ਸਰੀਰ ਦੇ ਵਿੱਚੋਂ ਨਿਕਲ ਗਈ, ਫੇਰ ਸਰੀਰ ਨੇ ਮੁਰਦਾ ਬਣ ਜਾਣਾ, ਮਿੱਟੀ ਹੋ ਜਾਣਾ ਹੈ ਸੱਚੇ ਪਾਤਸ਼ਾਹ। ਇਸ ਕਰਕੇ ਹਜ਼ੂਰ ਜੀਵ ਰੂਪ ਸਖੀ ਦੁਆਰਾ ਉਚਾਰਨ ਕਰਦੇ ਹੈ, ਹੇ ਮਹਾਰਾਜ ਜਿਸ ਵਾਹਿਗੁਰੂ ਜੀ ਦੇ ਵਿਛੋੜਾ ਪੈਣੇ ਕਰਕੇ ਇਹ ਮੇਰਾ ਸਰੀਰ ਜਿਹੜਾ ਹੈ ਨਾ, ਇਸ ਨੇ ਮ੍ਰਿਤਕ ਹੋ ਜਾਣਾ, ਮਿੱਟੀ ਬਣ ਜਾਣਾ ਹੈ
1: ਰਹਿਣ ਨਾ ਪਾਈ,
0: ਤੇ ਮਹਾਰਾਜ ਮੇਰਾ ਇਹ ਸਰੀਰ ਰੂਪੀ ਗ੍ਰਹਿ ਘਰ ਦੇ ਵਿੱਚ ਰਹਿਣਾ ਨਹੀਂ ਫਿਰ ਬਣੇਗਾ। ਉਹਨਾਂ ਚਿਰ ਹੀ ਸਰੀਰ ਰੂਪ ਘਰ ਦੇ ਵਿੱਚ ਹੈ ਜਿੰਨਾ ਚਿਰ ਮੇਰੇ ਕੋਲ ਆਰਬਲਾ ਹੈ, ਜਿੰਨਾ ਚਿਰ ਮੇਰੇ ਕੋਲ ਜੀਵਨ ਹੈ, ਤੇ ਮਹਾਰਾਜ ਪਤਾ ਨਹੀਂ ਕਿਹੜੇ ਵੇਲੇ ਜੀਵਨ ਲੀਲਾ ਸਮਾਪਤ ਹੋ ਜਾਣੀ ਹੈ, ਇਹ ਪਰਮਾਤਮਾ ਜਾਣਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਇਹ ਮੇਰੇ ਮਨ ਦੇ ਅੰਦਰ ਚਿੰਤਾ ਇਹ ਝੋਰਾ ਬਣਿਆ ਰਹਿੰਦਾ ਕਿ ਜੀਵਨ ਕਾਲ ਦੌਰਾਨ ਉਸ ਵਾਹਿਗੁਰੂ ਜੀ ਦੀ ਮੈਨੂੰ ਪ੍ਰਾਪਤੀ ਹੋ ਜਾਵੇ। ਕਿਉਂਕਿ ਜਦੋਂ ਪਰਮਾਤਮਾ ਵਾਹਿਗੁਰੂ ਜੀ ਦਾ ਸੱਦਾ ਆ ਗਿਆ, ਇਸ ਸੰਸਾਰ ਵਿੱਚ ਰਹਿਣਾ ਨਹੀਂ ਬਣੇਗਾ, ਸੰਸਾਰ ਰੂਪੀ ਘਰ ਵਿੱਚ ਵੀ ਮੇਰਾ ਰਹਿਣਾ ਨਹੀਂ ਬਣੇਗਾ, ਨਾ ਸਰੀਰ ਰੂਪੀ ਘਰ ਦੇ ਵਿੱਚ ਮੇਰੇ ਤੋਂ

0: ਜਿੰਦ ਜਾਨ ਸਰੀਰ ਦੇ ਵਿੱਚ ਪਾਈ ਹੈ। ਇਹ ਵੀ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੀ ਬਖਸ਼ੀ ਹੋਈ ਦਾਤ ਹੈ। ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਨੇ ਜੀਵਨ ਦਿੱਤਾ, ਚੇਤਨ ਸ਼ਕਤੀ ਪਾਈ ਹੈ, ਫਿਰ ਇਹਨੂੰ ਜਿਉਂਦਿਆਂ ਰੱਖਣ ਦੇ ਵਾਸਤੇ ਵਾਹਿਗੁਰੂ ਜੀ ਨੇ ਪ੍ਰਾਣ ਵੀ ਇਹਦੇ ਵਿੱਚ ਪਾਵਣਾ ਕੀਤੇ ਹੈ। ਉਹ ਵਾਹਿਗੁਰੂ ਇਹ ਪਰਮੇਸ਼ਰ ਸਭ ਦਾਤਾਂ ਦਾ ਪਰਮੇਸ਼ਰ ਆਪ ਹੀ ਦਾਤਾ ਹੈ।
1: ਸੰਗ ਸੁਹਾਈ
0: ਜੇ ਵਾਹਿਗੁਰੂ ਜੀ ਦਾ ਸੰਗ ਮਿਲ ਕੇ ਹੀ ਸੁਹਾਈ ਸੋਭਨੀਕ ਹੋਈਦਾ ਹੈ। ਜਿੰਨਾ ਚਿਰ ਉਸ ਪਰਮਾਤਮਾ ਦਾ ਸੰਗ ਹੈ ਨਾ, ਉਹਨਾਂ ਚਿਰ ਹੀ ਜੀਵਨ ਸੋਭਨੀਕ ਹੈ, ਉਹਨਾਂ ਚਿਰ ਹੀ ਜੀਵਨ ਚੰਗਾ ਹੈ, ਜਾਂ ਕਹੀਏ ਕਿ ਉਹਨਾਂ ਚਿਰ ਹੀ ਸਾਡੇ ਕੋਲ ਜੀਵਨ ਹੈ। ਜਾ ਕੇ ਸੰਗ ਜਿਸ ਪਰਮਾਤਮਾ ਦੇ ਸੰਗ ਕਰਕੇ, ਵਾਹਿਗੁਰੂ ਜੀ ਦੀ ਚੇਤਨ ਸ਼ਕਤੀ ਦੇ ਕਰਕੇ ਸਾਨੂੰ ਇਹ ਜੀਵਨ ਪਰਮਾਤਮਾ ਨੇ ਜੋ ਦਿੱਤਾ, ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਸਾਡਾ ਵਿਛੋੜਾ ਪੈ ਗਿਆ, ਫਿਰ ਕਾਹਦਾ ਜੀਵਨ ਹੈ? ਫਿਰ ਤਾਂ ਇਹ ਮ੍ਰਿਤਕ ਬਣ ਜਾਣਾ ਸਰੀਰ ਜਿਹੜਾ, ਇਹ ਕਿਵੇਂ ਜਿਉਂਦਾ ਰਹਿ ਸਕੇਗਾ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਾ ਕੇ ਸੰਗ ਸੁਹਾਈ, ਅਥਵਾ ਹੇ ਮਹਾਤਮਾ ਰੂਪੀ ਮਾਂ, ਉਸ ਵਾਹਿਗੁਰੂ ਜੀ ਦਾ ਸੰਗ ਜੇ ਕਿਤੇ ਮਿਲਾਪ ਮਿਲ ਜਾਵੇਗਾ ਨਾ, ਤਾਂ ਹੀ ਮੇਰਾ ਜੀਵਨ ਜਿਹੜਾ ਉਹ ਸੋਭਾ ਵਾਲਾ ਬਣੇਗਾ, ਤਾਂ ਹੀ ਮੈਂ ਸੁਹਾਗਵਤੀ ਸੁਹਾਗਣ ਅਖਵਾ ਸਕਾਂਗੀ ਜਦੋਂ ਵਰ ਰੂਪ ਦੇ ਵਿੱਚ ਪਿਆਰਾ ਪਤੀ ਪਰਮੇਸ਼ੁਰ ਮੈਨੂੰ ਮਿਲੇਗਾ। ਨਹੀਂ ਤਾਂ ਗੱਲੀ ਹਾਉ ਸੁਹਾਗਣ ਭੈਣੇ, ਕੰਤ ਨਾ ਕਬ ਹੋ ਮੈਂ ਮਿਲਿਆ। ਗੱਲੀ ਬਾਤੀ ਮੈਂ ਅਖਵਾਈ ਜਾਂਦੀ ਕਿ ਸੁਹਾਗਣ ਹਾਂ, ਸੁਹਾਗਣਾ ਵਰਗਾ ਹੀ ਮੇਰਾ ਜੀਵਨ ਹੈ, ਪਰ ਉਹ ਪਿਆਰਾ ਪਤੀ ਪਰਮੇਸ਼ੁਰ ਤੇ ਮੈਨੂੰ ਅਜੇ ਤੱਕ ਮਿਲਿਆ ਹੀ ਨਹੀਂ। ਅਸਲ ਸੁਹਾਗਣ ਤਦੋਂ ਹੀ ਬਣਾਂਗੇ ਨਾ ਜਦੋਂ ਵਰ ਰੂਪ ਦੇ ਵਿੱਚ ਪਿਆਰਾ ਪਰਮਾਤਮਾ ਮਿਲੇਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਾ ਕੇ ਸੰਗ ਸੁਹਾਈ, ਜਿਸ ਵਾਹਿਗੁਰੂ ਜੀ ਦਾ ਸੰਗ ਮਿਲ ਕੇ ਮਿਲਾਪ ਮਿਲ ਕੇ ਹੀ ਮੇਰਾ ਜੀਵਨ ਸਫਲ ਹੋਣਾ ਹੈ। ਮਹਾਰਾਜ ਉਹਦੇ ਤੋਂ ਬਿਨਾਂ ਕਿਵੇਂ ਰਹਿਆ ਜਾ ਸਕਦਾ ਹੈ?
1: ਕਰੋ ਕਿਰਪਾ ਸੰਤੋ ਮੋਹੇ ਆਪਣੀ।
0: ਫਿਰ ਜੀਵ ਰੂਪ ਸਖੀ ਸਤਪੁਰਸ਼ਾਂ ਦੀ ਸੰਗਤ ਵਿੱਚ ਮਿਲ ਕਰਕੇ ਬੇਨਤੀਆਂ ਕਰਦੀ ਹੈ, ਕਰੋ ਕਿਰਪਾ ਸੰਤੋ ਮੋਹੇ ਆਪਣੇ, ਐ ਸਤਪੁਰਸ਼ੋ ਮਹਾਤਮਾ ਜਾਨੋ ਮੇਰੇ ਤੇ ਐਸੀ ਕਿਰਪਾ ਕਰੋ, ਐਸੀ ਸਾਡੇ ਤੇ ਅੰਮ੍ਰਿਤਮਈ ਦ੍ਰਿਸ਼ਟੀ ਪਾ ਦੇਣਾ ਕਰੋ।
1: ਮੰਗਲ ਗੁਣ ਗਾਈ,
0: ਪਿਆਰ ਵਿੱਚ ਭਿੱਜ ਕੇ ਮੈਂ ਉਸ ਪਰਮਾਤਮਾ ਦੇ ਮੰਗਲਾਂ ਨੂੰ ਗਾ ਸਕਾਂ, ਪਿਆਰ ਵਿੱਚ ਭਿੱਜ ਕਰਕੇ ਪ੍ਰੀਤ ਰੂਪ ਰਸਨਾ ਦੇ ਨਾਲ ਮੰਗਲ ਰੂਪ ਆਨੰਦ ਸਰੂਪ ਪਰਮੇਸ਼ੁਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਵਾ। ਪ੍ਰਭ ਮੰਗਲ ਗੁਣ ਗਾਈ, ਜਿਸ ਵਾਹਿਗੁਰੂ ਜੀ ਦੇ ਗੁਣ ਗਾਉਣ ਦੇ ਨਾਲ ਜੀਵਨ ਮੰਗਲ ਆਨੰਦਮਈ ਸੁਖਦਾਇਕ ਬਣ ਜਾਂਦਾ, ਐਸੀ ਮੇਰੇ ਤੇ ਕਿਰਪਾ ਕਰੋ। ਸਤਪੁਰਸ਼ ਜੇ ਕਿਤੇ ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਵੀ ਸਾਰ ਸੰਗਤ ਜੀ ਨਿਗਾਹ ਭਰ ਕੇ ਜੀਵ ਦੇ ਵੱਲ ਤੱਕ ਦੇਣ ਦਾ, ਉਹ ਜੀਵ ਭਜਨ ਬੰਦਗੀ ਕਰਨ ਲੱਗ ਪੈਂਦਾ, ਪਿਆਰ ਵਿੱਚ ਭਿੱਜ ਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਚਿੱਤ ਨੂੰ ਜੋੜ ਲੈਂਦਾ ਹੈ। ਮਹਾਰਾਜ ਜੀ ਦਾ ਗੁਰਬਾਣੀ ਵਿੱਚ ਵਚਨ ਆਉਂਦਾ, ਕਹਿੰਦੇ ਰੱਬ ਦੇ ਪਿਆਰੇ ਕਿਤੇ ਮਨ ਵਿੱਚ ਫੁਰਨਾ ਵੀ ਬਣਾ ਲੈਣਾ, ਫੁਰਨਾ ਵੀ ਕਿਹਦਾ ਭਲਾ ਕਰਨਾ ਹੈ ਜੀਵ ਦਾ, ਇਸ ਨੂੰ ਬੰਦਗੀ ਦੇ ਰਸਤੇ ਤੇ ਤੋਰਨਾ। ਤੇ ਸਤ ਸੰਗਤ ਜੀ, ਬਹੁਤਾ ਸਮਾਂ ਨਹੀਂ ਲੱਗਦਾ, ਛਿਨ ਮਾਤਰ ਸਮੇਂ ਵਿੱਚ ਹੀ ਜੀਵਨ ਦੇ ਵਿੱਚ ਕਰਵਟ ਆ ਜਾਂਦੀ ਹੈ। ਭਾਵੇਂ ਜਿੰਨਾ ਮਰਜ਼ੀ ਕੋਈ ਵਿਗੜਿਆ ਹੋਇਆ ਜੀਵਨ ਹੋਵੇ, ਉਸ ਜੀਵਨ ਦੇ ਵੀ ਸੁਧਾਰ ਆ ਜਾਂਦਾ। ਜਿੰਨੀ ਮਰਜ਼ੀ ਮਤ ਪੁੱਠੀ ਧਾਰਨ ਕੀਤੀ ਹੋਵੇ, ਉਹ ਉਲਟ ਕਰਕੇ ਚੰਗੀ ਮਤ ਵਾਲਾ ਬਣ ਜਾਂਦਾ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀਵ ਰੂਪ ਸਖੀ ਦੁਆਰਾ ਬੇਨਤੀ ਕਰਨ ਦੀ ਜਾਚ ਸਿਖਾਉਂਦੇ ਆ, ਕਰੋ ਕਿਰਪਾ ਸੰਤੋ ਮੋਹੇ ਆਪਣੇ, ਪ੍ਰਭ ਮੰਗਲ ਗੁਣ ਗਾਏ। ਹੇ ਮਹਾਤਮਾ ਜਨੋ, ਪਰਮੇਸ਼ਰ ਦੇ ਪਿਆਰੇ ਸੰਤ ਜਨੋ, ਐਸੀ ਮੇਰੇ ਤੇ ਕਿਰਪਾ ਕਰੋ, ਵਾਹਿਗੁਰੂ ਜੀ ਦੇ ਮੰਗਲਾਂ ਨੂੰ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰਾਂ, ਮੰਗਲ ਰੂਪ ਦੇ ਵਿੱਚ ਪਾ ਕੇ ਪਰਮੇਸ਼ਰ ਦੇ ਗੁਣਾਂ ਨੂੰ ਪ੍ਰੀਤ ਰੂਪ ਰਸਨਾਂ ਦੇ ਨਾਲ ਗਾਉਣਾ ਕਰਾਂ, ਐਸੀ ਸਾਡੇ ਤੇ ਕਿਰਪਾ ਕਰ ਦੇਵੋ ਜੀ।
1: ਚਰਨ ਸੰਤਨ ਕੇ ਮਾਥੇ ਮੇਰੇ ਉਪਰ।
0: ਤੇ ਵਾਹਿਗੁਰੂ ਜੀ ਦੇ ਪਿਆਰੇ ਜਿਹੜੇ ਸੰਤ ਜਨ ਹੈ ਨਾ, ਉਹਨਾਂ ਸਤਪੁਰਸ਼ਾਂ ਦੇ ਚਰਨ ਮੇਰੇ ਮਸਤਕ ਤੇ ਲੱਗਣ, ਭਾਵ ਮੇਰਾ ਮਸਤਕ ਰੱਬ ਦੇ ਪਿਆਰਿਆਂ ਦੇ ਚਰਨਾਂ ਤੇ ਸਪਰਸ਼ ਹੋਣਾ ਕਰੇ। ਸਤ ਸੰਗਤ ਜੀ, ਪਤਾ ਨਹੀਂ ਕਿੰਨੇ ਕੁ ਮਾੜੇ ਲੇਖ ਮਿਟ ਜਾਂਦੇ ਰੱਬ ਦੇ ਪਿਆਰਿਆਂ ਦੇ ਚਰਨਾਂ ਤੇ ਇਹ ਮਸਤਕ ਚੁੱਕ ਜਾਵੇ। ਇਹ ਜੀਵ ਰੂਪ ਸਖੀ ਬੇਨਤੀ ਕਰਦੀ ਹੈ, ਕਿ ਮਹਾਰਾਜ ਐਸੀ ਮੇਰੇ 'ਤੇ ਕਿਰਪਾ ਕਰੋ, ਵਾਹਿਗੁਰੂ ਜੀ ਦੇ ਪਿਆਰਿਆਂ ਦੇ ਚਰਨ

0: ਤੇ ਮੇਰਾ ਸੀਸ ਝੁਕ ਜਾਵੇ।
1: ਨੈਣੋ ਧੂਰ ਬਾਂਛਾਈ
0: ਤੇ ਨੈਣੋ ਮੇਰੀ ਨੇਤਰਾਂ ਦੇ ਵਿੱਚ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਪੈ ਜਾਵੇ। ਬਾਂਛਾਈ ਇਹ ਮੈਂ ਬਾਂਛਦੀ ਹਾਂ, ਮੰਗਦੀ ਹਾਂ, ਇਹ ਲੋਚਦੀ ਹਾਂ। ਇਹ ਦਾਤ ਮੇਰੀ ਝੋਲੀ ਵਿੱਚ ਪੈ ਜਾਵੇ। ਇੱਕ ਤਾਂ ਸੀਸ ਰੱਬ ਦੇ ਪਿਆਰਿਆਂ ਦੇ ਚਰਨਾਂ ਤੇ ਝੁਕ ਜਾਵੇ ਨਿਮਰਤਾਵਾਨ ਹੋ ਕੇ, ਫਿਰ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਮੇਰੇ ਨੇਤਰਾਂ ਦੇ ਵਿੱਚ ਪੈ ਜਾਵੇ। ਕਿਉਂਕਿ ਜਿਹੜਾ ਸੀਸ ਰੱਬ ਦੇ ਪਿਆਰਿਆਂ ਦੇ ਚਰਨਾਂ ਦੇ ਵਿੱਚ ਝੁਕ ਜਾਂਦਾ ਹੈ ਨਾ, ਸਾਰੀ ਸੰਗਤ ਜੀ ਪਤਾ ਨਹੀਂ ਕਿੰਨੇ ਕੁ ਪੂਰਬਲੇ ਜਿਹੜੇ ਮਾੜੇ ਕਰਮ ਹੈ ਨਾ ਉਹ ਕੱਟੇ ਜਾਂਦੇ ਹੈ, ਪਤਾ ਨਹੀਂ ਕਿੰਨੇ ਕੁ ਮਾੜੇ ਲੇਖ ਜਿਹੜੇ ਹਨ ਪੁੱਠੇ ਲੇਖ ਉਹ ਵੀ ਸਿੱਧੇ ਹੋ ਜਾਂਦੇ ਨੇ। ਜਿਹੜਾ ਮਸਤਕ ਰੱਬ ਦੇ ਪਿਆਰਿਆਂ ਦੇ ਭਜਨ ਬੰਦਗੀ ਕਰਨ ਵਾਲਿਆਂ ਦੇ ਚਰਨਾਂ 'ਤੇ ਝੁਕ ਜਾਂਦਾ, ਅਤੇ ਜੇ ਕਿਤੇ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਨੇਤਰਾਂ ਵਿੱਚ ਪੈ ਜਾਵੇ, ਜਿਹੜੇ ਨੇਤਰ ਪਰਾਇਆ ਰੂਪ ਹੀ ਹਰ ਵੇਲੇ ਤੱਕਦੇ ਰਹਿੰਦੇ ਹੈ, ਪਰਾਇਆ ਤਨ ਅਤੇ ਪਰਾਇਆ ਧਨ ਹਰ ਵੇਲੇ ਤੱਕਦੇ ਰਹਿੰਦੇ ਹੈ, ਉਹ ਨੇਤਰ ਸਾਧ ਸੰਗਤ ਜੀ ਪਰਾਇਆ ਤਨ ਪਰਾਇਆ ਧਨ ਤੱਕਣਾ ਛੱਡ ਕਰਕੇ ਸਭ ਦੇ ਅੰਦਰ ਵਾਹਿਗੁਰੂ ਜੀ ਦੀ ਜੋਤ ਨੂੰ ਦੇਖਣ ਲੱਗ ਪੈਂਦੇ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਤਾਂ ਹੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਹੈ ਨਾ, ਮਹਾਰਾਜ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕਉ ਕਰ ਸੰਤਨ ਕੀ ਧੂਰੇ। ਹੇ ਮਹਾਰਾਜ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੈ ਸੰਤ ਰੇ ਨਾਰੇ। ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਮਹਾਰਾਜ ਸਾਡੇ ਨੇਤਰਾਂ ਵਿੱਚ ਪੈ ਜਾਵੇ, ਸਾਡੇ ਨੇਤਰ ਵੀ ਸਫਲੇ ਹੋ ਜਾਣਗੇ। ਸੱਚੇ ਪਾਤਸ਼ਾਹ ਜੋ ਵਿਸ਼ਿਆ ਰੂਪੀ ਪਾਪ ਕਰਮਾਂ ਰੂਪੀ ਮੈੜ ਸਾਡੇ ਨੇਤਰਾਂ ਵਿੱਚ ਜੰਮੀ ਪਈ ਹੈ ਨਾ, ਉਹ ਗਰਦ ਮਹਾਰਾਜ ਨਿਕਲ ਜਾਵੇਗੀ। ਕਿਤੇ ਆਪ ਜੀ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਸਾਡੇ ਨੇਤਰਾਂ ਵਿੱਚ ਪੈ ਜਾਵੇ।
1: ਜਿਹੇ ਪ੍ਰਸਾਦ ਮਿਲੀਏ ਪ੍ਰਭੂ ਨਾਨਕ,
0: ਤੇ ਜਿਨ੍ਹਾਂ ਸਤਿਪੁਰਸ਼ਾਂ ਦੀ ਪ੍ਰਸਾਦ ਬਖਸ਼ਿਸ਼ ਦੇ ਨਾਲ ਕਿਰਪਾ ਦੇ ਨਾਲ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਮਿਲੀਦਾ ਹੈ।
1: ਬਲ ਤਾਕਾ ਹਾਂ ਜਾਈ
0: ਜੀਵ ਰੂਪ ਸਖੀ ਬੇਨਤੀ ਕਰਦੀ ਹੈ, ਮਹਾਰਾਜ ਮੈਂ ਮਨ ਕਰਕੇ ਵੀ ਉਹਨਾਂ ਤੋਂ ਬਲਿਹਾਰ ਜਾਂਦੀ ਹਾਂ, ਬਾਣੀ ਕਰਕੇ ਵੀ ਸਰੀਰ ਕਰਕੇ ਵੀ ਤਿੰਨਾਂ ਤੋਂ ਬਲਿਹਾਰ ਜਾਂਦੀ ਹਾਂ। ਅਥਵਾ ਜਿਨ੍ਹਾਂ ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਦੇ ਨਾਲ ਪਿਆਰਾ ਪਰਮਾਤਮਾ ਮਿਲ ਗਿਆ ਹੈ ਨਾ, ਉਹਨਾਂ ਗਰੀਬ ਨਵਾਜ ਸੱਚੇ ਪਾਤਸ਼ਾਹੀ ਤੋਂ ਸਦਾ ਲਈ ਮੈਂ ਬਲਿਹਾਰ ਜਾਂਦੀ ਹਾਂ। ਆਪਣੇ ਸਰੀਰ ਦਾ ਬਲ ਹਾਰ ਕਰਕੇ, ਆਪਣੀ ਬੁੱਧੀ ਦਾ ਬਲ ਹਾਰ ਕਰਕੇ, ਮਨ ਦਾ ਬਲ ਹਾਰ ਕਰਕੇ, ਸਿਆਣਪਾਂ ਚਤੁਰਾਈਆਂ ਦਾ ਬਲ ਹਾਰ ਕਰਕੇ ਉਸ ਵਾਹਿਗੁਰੂ ਜੀ ਦੇ ਸਰਗਣ ਸਰੂਪ ਸੱਚੇ ਪਾਤਸ਼ਾਹ ਜੀ ਤੋਂ ਕੁਰਬਾਨ ਜਾਂਦੀ ਹਾਂ, ਅਥਵਾ ਤਿੰਨਾਂ ਰੱਬ ਦੇ ਪਿਆਰੇ ਸਤਿਪੁਰਸ਼ਾਂ ਤੋਂ ਵੀ ਬਲਿਹਾਰ ਕੁਰਬਾਨ ਜਾਂਦੀ ਹਾਂ, ਜਿਨ੍ਹਾਂ ਦੀ ਸੰਗਤ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤ

0: ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਬਖਸ਼ਿਸ਼ ਕਰਦੇ ਹਨ। ਹੇ ਮਹਾਰਾਜ, ਉਸ ਸ਼ੁਭ ਅਵਸਰ ਤੋਂ, ਸ਼ੁਭ ਸਮੇਂ ਤੋਂ ਮਹਾਰਾਜ ਅਸੀਂ ਬਲਿਹਾਰ ਜਾਂਦੇ ਹਾਂ। ਕਿਹੜਾ ਸ਼ੁਭ ਸਮਾਂ ਹੈ, ਕਿਹੜਾ ਸ਼ੁਭ ਅਵਸਰ ਹੈ, ਜਦੋਂ ਪਰਮਾਤਮਾ ਕਿਰਪਾ ਕਰਕੇ ਸਾਨੂੰ ਜੀਵਨ ਦੇ ਅੰਦਰ ਭਜਨ ਬੰਦਗੀ ਸੇਵਾ ਸਿਮਰਨ ਕਰਨ ਦਾ ਸੁਭਾਗ ਬਖਸ਼ਿਸ਼ ਕਰਦਾ ਹੈ। ਇਹ ਵੀ ਇੱਕ ਸਤ ਸੰਗਤ ਜੀ ਅਵਸਰ ਹੀ ਹੈ। ਜਿਵੇਂ ਪ੍ਰਤੱਖ ਵੀ ਸੰਸਾਰ ਦੇ ਅੰਦਰ, ਜਿਵੇਂ ਕਿਹਾ ਜਾਂਦਾ ਜੀ ਕੋਈ ਫਲਾਣੀ ਵਸਤੂ ਹੈ, ਕੋਈ ਪਦਾਰਥ ਹੈ, ਉਹਦੇ ਵਿੱਚ ਔਫਰ ਆਉਂਦੀਆਂ ਨੇ, ਕਈ ਤਰ੍ਹਾਂ ਦੀਆਂ ਔਫਰਾਂ ਆਉਂਦੀਆਂ ਨੇ, ਤੇ ਮਨੁੱਖ ਭੱਜ ਕਰਕੇ ਕਾਹਲੀ ਦੇ ਨਾਲ ਖਰੀਦਣ ਜਾਂਦਾ ਕਿ ਤੇ ਔਫਰ ਲੰਘ ਨਾ ਜਾਏ। ਇਹੋ ਸਾਰੀ ਸੰਗਤ ਜੀ ਵਾਹਿਗੁਰੂ ਜੀ ਦੇ ਪਿਆਰੇ ਜਿਹੜੇ ਜਗਿਆਸੂ ਜਨ ਹੈ ਨਾ, ਜਦੋਂ ਕਿਤੇ ਪੂਰਬਲੇ ਚੰਗੇ ਕਰਮਾਂ ਦਾ ਅੰਗੂਰ ਫੁੱਟਦਾ ਹੈ, ਚਿੱਤ ਆਪ ਚਾਹਤ ਕਰਦਾ ਮੈਂ ਵਾਹਿਗੁਰੂ ਜੀ ਦਾ ਸਿਮਰਨ ਕਰਾਂ, ਚਿੱਤ ਆਪ ਚਾਹਤ ਕਰਦਾ ਕਿ ਉਦਮ ਦੇ ਨਾਲ ਅੰਮ੍ਰਿਤ ਵੇਲੇ ਉੱਠਾਂ, ਤਨ ਨੂੰ ਜਿੱਥੇ ਪਵਿੱਤਰ ਕਰਾਂ ਉੱਥੇ ਮਨ ਨੂੰ ਪਵਿੱਤਰ ਕਰਨ ਵਾਸਤੇ ਗੁਰੂ ਕੀ ਸੰਗਤ ਵਿੱਚ ਜੁੜਾਂ, ਪਿਆਰ ਵਿੱਚ ਭੇਜ ਕਰਕੇ ਗੁਰਬਾਣੀ ਪੜ੍ਹਾਂ, ਨਿਤਨੇਮ ਕਰਾਂ, ਸਹਿਜ ਪਾਠ ਕਰਾਂ। ਇਹ ਮਨ ਦੇ ਅੰਦਰ ਜਦੋਂ ਫੁਰਨਾ ਬਣਦਾ ਹੈ ਨਾ, ਇਹ ਜਾਣੋ ਕਿ ਵਾਹਿਗੁਰੂ ਸਾਨੂੰ ਸ਼ੁਭ ਅਵਸਰ ਹੀ ਬਖਸ਼ਿਸ਼ ਕਰਦਾ ਹੈ, ਤੇ ਨਹੀਂ ਤਾਂ ਮਾੜੇ ਕਰਮਾਂ ਦਾ ਬਹੁਤਾ ਪ੍ਰਭਾਵ ਪੈਣੇ ਕਰਕੇ ਪਰਮਾਤਮਾ ਚੇਤੇ ਹੀ ਨਹੀਂ ਆਉਂਦਾ, ਨਾ ਤਾਂ ਅੰਮ੍ਰਿਤ ਵੇਲੇ ਉੱਠਣਾ ਚੰਗਾ ਲੱਗਦਾ, ਯਤਨ ਕਰਨ ਦੇ ਬਾਵਜੂਦ ਵੀ ਕਈ ਵਾਰ ਉੱਠਿਆ ਨਹੀਂ ਜਾਂਦਾ, ਕਈ ਵਾਰ ਚਿੱਤ ਚਾਹਤ ਕਰਦਾ ਪਰ ਗੁਰਬਾਣੀ ਪੜ੍ਹੀ ਨਹੀਂ ਜਾਂਦੀ, ਮਨ ਆਲਸੀ ਵਾਰ ਵਾਰ ਕਰੀ ਜਾਂਦਾ, ਨਾ ਨਿਤਨੇਮ ਕਰਨੇ ਨੂੰ ਚਿੱਤ ਕਰਦਾ ਹੈ, ਨਾ ਗੁਰਬਾਣੀ ਪੜ੍ਹੀ ਜਾਂਦੀ, ਨਾ ਸਿਮਰਨ ਕੀਤਾ ਜਾਂਦਾ, ਨਾ ਸੇਵਾ ਕੀਤੀ ਜਾਂਦੀ ਹੈ। ਇਹ ਕਈ ਵਾਰ ਜੀਵਨ ਦੇ ਵਿੱਚ ਪਰਮਾਤਮਾ ਸ਼ੁਭ ਅਵਸਰ ਦਿੰਦਾ ਹੈ, ਕੋਈ ਪੂਰਬਲਾ ਚੰਗੇ ਕਰਮਾਂ ਦਾ ਜਦੋਂ ਸਾਡਾ ਅੰਗੂਰ ਫੁੱਟ ਜਾਂਦਾ ਹੈ ਨਾ, ਫਿਰ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹ ਅਵਸਰ ਕਹਿ ਹਉ ਵੱਧ ਜਾਈ। ਹੇ ਮਹਾਰਾਜ, ਉਹ ਸੁਭਾਗੇ ਸ਼ੁਭ ਅਵਸਰ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ
1: ਹਾਂ। ਪ੍ਰਭ ਸਿਮਰਨ
0: ਜਿਸ ਸ਼ੁਭ ਅਵਸਰ ਦੇ ਵਿੱਚ ਅੱਠੇ ਪਹਿਰ ਮਾਲਕ ਪਰਮੇਸ਼ਰ ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਪਰਮਾਤਮਾ ਜੀ ਨੇ ਕਿਰਪਾ ਕਰਕੇ ਕਰਵਾਇਆ ਹੈ। ਕਈ ਵਾਰ ਭਜਨ ਬੰਦਗੀ ਕਰਦੇ ਹਾਂ, ਸਿਮਰਨ ਕਰਦੇ ਹਾਂ, ਇੰਨਾ ਕੁ ਜ਼ਿਆਦਾ ਚਿੱਤ ਜੁੜ ਜਾਂਦਾ ਹੈ ਨਾ, ਸਤ ਸੰਗਤ ਜੀ ਛੱਡਣ ਨੂੰ ਚੇਤੀ ਨਹੀਂ ਕਰਦਾ। ਐਸੀ ਸੁਰਤ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸ਼ਬਦ ਦੀ ਵੀ ਜੁੜ ਜਾਂਦੀ ਹੈ, ਚਿੱਤ ਹੋਰ ਕਹਿੰਦਾ ਕਿ ਮੈਂ ਸਿਮਰਨ ਕਰੀ ਜਾਵਾਂ, ਗੁਰਬਾਣੀ ਪੜ੍ਹੀ ਜਾਵਾਂ। ਮਹਾਰਾਜ ਜੀ ਦੀ ਸਤ ਸੰਗਤ ਵਿੱਚ ਬੈਠੀ ਵੀ ਕੋਈ ਕਿਸੇ ਪ੍ਰਕਾਰ ਕੋਈ ਆਲਸ ਨਹੀਂ ਆਉਂਦਾ, ਕੋਈ ਥਕਾਵਟ ਨਹੀਂ ਮਹਿਸੂਸ ਹੁੰਦੀ ਕਿਸੇ ਤਰ੍ਹਾਂ, ਖੁਦ ਚੇਤਾ ਹੀ ਨਹੀਂ ਆਉਂਦਾ। ਇੰਨਾ ਕੁ ਆਨੰਦ ਕਈ ਵਾਰ ਟਿਕਾਊ ਜੀਵਨ ਦੇ ਵਿੱਚ ਬਣ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੋ ਗੁਰਮੁਖ ਪਿਆਰੇ ਫਿਰ ਰਾਤ ਵੀ ਦਿਨੇ ਵੀ ਅੱਠੇ ਪਹਿਰ ਇੱਕ ਤੈ ਡਿਵੈ ਮੰਨੇਨ ਹੁਕਮ ਅਭਾਵ, ਉਠਤ ਬੈਠਤ ਸੋਭਤ ਨਾਮ, ਕਹੋ ਨਾਨਕ ਜਨ ਕੈ ਸਤਕਾਮ। ਉਹ ਗੁਰਮੁਖ ਜਨ ਅੱਠੇ ਪਹਿਰ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਲੰਗਰ ਪ੍ਰਸ਼ਾਦ ਛਕਦਿਆਂ ਹਰ ਵੇਲੇ ਵਾਹਿਗੁਰੂ ਜੀ ਦਾ ਸਿਮਰਨ ਕਰੀ ਜਾਂਦੇ ਹਰ ਵੇਲੇ। ਪਰ ਮਹਾਰਾਜ ਕਹਿੰਦੇ ਐਸਾ ਜਿਹੜਾ ਅਵਸਰ ਹੈ ਨਾ, ਉਹ ਕਦੇ ਕਦੇ ਜੀਵਨ ਦੇ ਵਿੱਚ ਪ੍ਰਾਪਤ ਹੁੰਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਠ ਪਹਿਰ ਆਪਣਾ ਪ੍ਰਭ ਸਿਮਰੈ। ਸੱਚੇ ਪਾਤਸ਼ਾਹ ਜਦੋਂ ਅੱਠੇ ਪਹਿਰ ਆਪਣੇ ਮਾਲਕ ਪਰਮੇਸ਼ੁਰ ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਐਸੇ ਸ਼ੁਭ ਸਮੇਂ ਤੋਂ ਸ਼ੁਭ ਅਵਸਰ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ
1: ਹਾਂ।
0: ਤੇ ਵੱਡਿਆਂ ਭਾਗਾਂ ਕਰਕੇ ਇਹ ਦਾਤ ਜੀਵਨ ਦੇ ਵਿੱਚ ਪ੍ਰਾਪਤ ਕੀਤੀ, ਵੱਡਿਆਂ ਭਾਗਾਂ ਕਰਕੇ, ਬਿਨਾਂ ਭਾਗਾਂ ਤੋਂ ਨਹੀਂ। ਜਦੋਂ ਕੋਈ ਚੰਗਾ ਕਰਮ ਅੱਗੇ ਆ ਜਾਂਦਾ ਤਦੋਂ ਹੀ ਜੀਵ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਚਿੱਤ ਜੋੜਦਾ ਹੈ, ਨਹੀਂ ਤਾਂ ਇਹ ਸੰਸਾਰ ਦਾ ਮੋਹ ਹੀ ਨਹੀਂ ਮਨੁੱਖ ਤੋਂ ਛੁੱਟਦਾ, ਪਦਾਰਥਾਂ ਦੀ ਮੇਰ ਤੇਰੀ ਨਹੀਂ ਖਹਿੜਾ ਛੱਡਦੇ, ਆਸਾ ਤ੍ਰਿਸ਼ਨਾ ਸੰਸਾਰ ਦੀਆਂ ਵਾਸ਼ਨਾਵਾਂ ਤੋਂ ਹੀ ਨਹੀਂ ਛੁੱਟਿਆ ਜਾਂਦਾ ਕਿ ਮੇਰੇ ਕੋਲ ਤਾਂ ਸਮਾਂ ਨਹੀਂ, ਮੇਰੇ ਕੋਲ ਕਿੱਥੇ ਸਮਾਂ ਹੈ, ਸੰਸਾਰ ਦੇ ਧੰਦਿਆਂ ਵਿੱਚ ਮੇਰਾ ਸਮਾਂ ਲੰਘ ਜਾਂਦਾ, ਕਾਰੋਬਾਰ ਹੀ ਨਹੀਂ ਜ਼ਿਆਦਾ ਮੇਰੇ ਵੱਡੇ ਵੱਡੇ ਹੈ, ਮੇਰੇ ਕੋਲ ਕਿੱਥੇ ਵੇਰ ਮਿਲਦਾ ਕਿ ਮੈਂ ਗੁਰੂ ਕੀ ਸੰਗਤ ਵਿੱਚ ਆ ਕੇ ਜੁੜਿਆ ਕਰਾਂ, ਮੇਰੇ ਕੋਲ ਇੰਨਾ ਸਮਾਂ ਕਿੱਥੇ ਹੈ ਕਿ ਮੈਂ ਅੰਮ੍ਰਿਤ ਵੇਲੇ ਉੱਠਾਂ, ਨਿਤਨੇਮ ਕਰਾਂ, ਗੁਰਬਾਣੀ ਪੜ੍ਹਾਂ, ਨਾ ਮੇਰੇ ਕੋਲ ਸਮਾਂ ਨਹੀਂ ਹੈ। ਪਰ ਮਹਾਰਾਜ ਕਹਿੰਦੇ ਜਾਣੋ ਕਿ ਉਹ ਮਾੜੇ ਭਾਗਾਂ ਦੀ ਨਿਸ਼ਾਨੀ ਹੈ ਜਿਨ੍ਹਾਂ ਦੇ ਭਾਗ ਜਾਗਦੇ ਹੈ ਨਾ। ਸਤ ਸੰਗਤ ਜੀ ਸਤ ਕਰਕੇ ਜਾਣਿਓ ਬਹੁਤ ਵੱਡੇ ਵੱਡੇ ਕਾਰੋਬਾਰ ਵੀ ਉਹ ਚਲਾਉਂਦੇ ਹੈ ਪਰ ਚੇਤ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਹੈ। ਜਿਵੇਂ ਭਗਤ ਨਾਮਦੇਵ ਜੀ ਨੇ ਸਿਖਾਇਆ ਨਾ, ਨਾਮਾ ਕਹਿ ਤੇ ਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਚਿੱਤ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜਿਆ ਰਹਿਣਾ ਚਾਹੀਦਾ। ਉਹ ਬੜੇ ਬੜੇ ਨਿਯਮ ਉਹਨਾਂ ਗੁਰਮੁਖਾਂ ਨੇ ਆਪਣੇ ਜੀਵਨ ਵਿੱਚ ਬਣਾਏ ਹੈ, ਬੜੇ ਬੜੇ ਅਭਿਆਸੀ ਪੁਰਖ ਐਸੇ ਵੱਡੇ ਤੋਂ ਵੱਡੇ ਦੁਨੀਆਂ ਦੇ ਕਾਰੋਬਾਰ ਵੀ ਚਲਾਉਂਦੇ ਹੈ ਪਰ ਆਪਣਾ ਨਿਯਮ ਨਹੀਂ ਕਦੇ ਭੰਗ ਕਰਦੇ ਕਿ ਜੋ ਕੁਝ ਵੀ ਜੀਵਨ ਵਿੱਚ ਮਿਲਿਆ ਸਾਨੂੰ ਇਸੇ ਨਿਯਮ ਦੇ ਵਿੱਚੋਂ ਮਿਲਿਆ ਹੈ। ਭਜਨ ਬੰਦਗੀ ਦੀ ਬਦੌਲਤ ਸਾਨੂੰ ਸਭ ਕੁਝ ਮਿਲਿਆ ਤੇ ਆਪਣਾ ਨਿਯਮ ਕਿਉਂ ਛੱਡ ਦੇਣਾ ਕਰੀਏ, ਫਿਰ ਚਿੱਤ ਇਹਦੇ ਵੱਲੋਂ ਹਟਾ ਕੇ ਕਿਉਂ ਸੰਸਾਰ ਦੇ ਧੰਦਿਆਂ ਵਿੱਚ ਜੋੜਨਾ ਕਰੀਏ। ਉਹਨਾਂ ਗੁਰਮੁਖਾਂ ਦੇ ਚੰਗੇ ਭਾਗ ਹੈ। ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਕਹਿੰਦੇ ਹੀ ਗੁਰਸਿੱਖੋ ਆਠ ਪਹਿਰ ਆਪਣਾ ਪ੍ਰਭ ਸਿਮਰਨ ਵਡਭਾਗੀ ਹਰ ਭਾਈ। ਵੱਡੀਆਂ ਭਾਗਾਂ ਕਰਕੇ ਗੁਰਮੁਖਾਂ ਨੇ ਇਹ ਦਾਤ ਜੀਵਨ ਦੇ ਵਿੱਚ ਪਾਈ ਹੈ ਜੋ ਅੱਠੇ ਪੈਰ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਜੁੜੇ ਰਹਿੰਦੇ ਹਨ। ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹੈ
1: ਭਾਲੋ ਕਬੀਰ ਦਾਸ ਦਾਸਨ ਕੋ।
0: ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਜਿਨ੍ਹਾਂ ਨੇ ਅੱਠੇ ਪਹਿਰ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਆਪ ਕਿਰਪਾ ਕਰਕੇ ਉਹਨਾਂ ਪਿਆਰਿਆਂ ਦੇ ਬਾਰੇ ਸੱਚੇ ਪਾਤਸ਼ਾਹ ਦੱਸਣਾ ਕਰੋ। ਹਜ਼ੂਰ ਕਹਿੰਦੇ ਭਾਲੋ ਕਬੀਰ ਦਾਸ ਦਾਸਨ ਕੋ, ਭਲਿਆਂ ਵਿੱਚੋਂ ਭਲੇ ਭਗਤ ਭਗਤ ਕਬੀਰ ਸਾਹਿਬ ਜੀ ਜਿਨ੍ਹਾਂ ਨੇ ਬੜੇ ਹੀ ਨਿਮਰਤਾ ਵਿੱਚ ਰਹਿ ਕੇ ਪਰਮਾਤਮਾ ਦੀ ਭਗਤੀ ਕੀਤੀ ਹੈ, ਦਾਸਾਂ ਦੇ ਦਾਸ ਬਣ ਕਰਕੇ ਨਿਮਰਤਾ ਤੇ ਪਿਆਰ ਦੇ ਨਾਲ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਕੀਤੀ ਔਰ ਬੜੇ ਵੱਡੇ ਵੱਡੇ ਜਿਹੜੇ ਮਾਨੀ ਹੰਕਾਰੀ ਪੰਡਿਤ ਪਾਂਡੇ ਲੋਕ ਸਨ ਤਿਨ੍ਹਾਂ ਨੂੰ ਆਖਿਰਕਾਰ ਭਗਤ ਕਬੀਰ ਸਾਹਿਬ ਦੇ ਚਰਨਾਂ ਤੇ ਝੁਕਣਾ ਪਿਆ। ਕਿਉਂਕਿ ਸੰਗਤ ਜੀ ਨਿਮਰਤਾ ਉਹ ਇੰਨੀ ਵੱਡੀ ਸ਼ਕਤੀ ਵਾਲੀ ਤਲਵਾਰ ਹੈ ਜਿਹੜੇ ਵੱਡੇ ਵੱਡੇ ਹਾਕਮਾਂ ਨੂੰ ਵੀ ਸਾਰੀ ਸੰਗਤ ਜੀ ਹੱਥ ਜੋੜਨ ਦੇ ਵਾਸਤੇ ਚੁੱਕਣ ਦੇ ਵਾਸਤੇ ਮਜਬੂਰ ਕਰ ਦਿੰਦੀ ਹੈ ਤੇ ਭਗਤ ਕਬੀਰ ਸਾਹਿਬ ਜੀ ਦੀ ਬਹੁਤ ਵੱਡੀ ਨਿਮਰਤਾ। ਸਭ ਦਾਸਾਂ ਦੇ ਦਾਸ ਬਣ ਕਰਕੇ ਰਹਿੰਦੇ ਹੈ, ਬੜੇ ਪਿਆਰ ਦੇ ਨਾਲ ਵਾਹਿਗੁਰੂ ਜੀ ਦੀ ਭਗਤੀ ਕਰਦੇ ਨੇ। ਇਉਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਲੋ ਕਬੀਰ ਦਾਸ ਦਾਸਨ ਕੋ, ਹੇ ਗੁਰਸਿੱਖੋ ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਦਾਸਾਂ ਦੇ ਦਾਸ ਬਣ ਕੇ ਵਾਹਿਗੁਰੂ ਜੀ ਦੀ ਭਗਤੀ ਕੀਤੀ ਹੈ।
1: ਉਤਮ ਸੈਨ ਜਨ ਨਾਈ
0: ਤੇ ਜਾਤ ਕਰਕੇ ਜਿਹੜੇ ਨਾਈ ਸਨ ਭਗਤ ਸੈਨ ਜੀ ਉਹਨਾਂ ਨੇ ਉੱਤਮ ਪਦਵੀ ਨੂੰ ਪ੍ਰਾਪਤ ਕੀਤਾ ਅਤੇ ਉੱਤਮ ਭਗਤ ਸੰਸਾਰ ਦੇ ਵਿੱਚ ਅਖਵਾਏ ਹੈ। ਕਿਉਂਕਿ ਭਗਤ ਕਬੀਰ ਸਾਹਿਬ ਜੀ ਦਾ ਭਾਰੀ ਪ੍ਰਤਾਪ ਸੁਣ ਕਰਕੇ ਭਾਈ ਗੁਰਦਾਸ ਸਾਹਿਬ ਜੀ ਦੀ ਵਾਰਾਂ ਵਿੱਚ ਵਚਨ ਆਉਂਦੀ ਹੈ ਦੂਜਾ ਸਿੱਖ ਹੋਵਾ ਸੈਣ ਨਾਈ। ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਵਾ ਸੈਣ ਨਾਈ। ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ ਸੀ ਨਾ ਭਗਤ ਕਬੀਰ ਸਾਹਿਬ ਜੀ, ਫਿਰ ਤਿਨ੍ਹਾਂ ਦਾ ਭਗਤੀ ਦਾ ਭਾਰੀ ਪ੍ਰਤਾਪ ਦੇਖ ਕਰਕੇ ਤੇ ਦੂਸਰੇ ਸਿੱਖ ਰਾਮਾਨੰਦ ਜੀ ਦੇ ਬਣੇ ਸਨ ਭਗਤ ਸੈਣ ਜੀ, ਯਾਦ ਕਰਕੇ ਜਿਹੜੇ ਨਾਈ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਭਾਈ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦੀ ਤਿਨ੍ਹਾਂ ਨੇ ਬਹੁਤ ਭਗਤੀ ਕਰਨਾ ਕੀਤੀ ਹੈ। ਜਦੋਂ ਹਿਰਦੇ ਵਿੱਚ ਭਰੋਸਾ ਵੱਧ ਜਾਂਦਾ ਹੈ ਨਾ ਸਾਰੀ ਸੰਗਤ ਜੀ, ਫਿਰ ਚਿੱਤ ਹੋਰ ਵੀ ਜ਼ਿਆਦਾ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜਦਾ ਹੈ। ਭਗਤ ਸੈਣ ਜੀ ਸਾਰੀ ਸੰਗਤ ਜੀ ਰਾਜੇ ਰਾਮ ਰਾਜੇ ਦੀ ਮੁੱਠੀ ਚਾਪੀ ਕਰਿਆ ਕਰਦੇ ਸਨ। ਉਹਦੇ ਸਰੀਰ ਦੇ ਵਿੱਚ ਇੱਦਾਂ ਦਾ ਰੋਗ ਸੀ, ਹਰ ਵੇਲੇ ਜਲਨ ਤਾਂ ਹੁੰਦੀ ਰਹਿੰਦੀ, ਜਲਦਾ ਰਹਿੰਦਾ ਸੀਗਾ। ਉਹਦੀ ਮੁੱਠੀ ਚਾਪੀ ਕਰਦੇ, ਫਿਰ ਤੇਲ ਦੇ ਨਾਲ ਉਹਦੀ ਮਾਲਿਸ਼ ਕਰਿਆ ਕਰਦੇ ਤੇ ਨਾਲ ਦੇ ਨਾਲ ਆਏ ਗਏ ਸਾਧੂ ਮਹਾਤਮਾ ਮਹਾਂਪੁਰਖਾਂ ਦੀ ਸੇਵਾ ਵੀ ਕਰਿਆ ਕਰਦੇ ਸਨ। ਐਸਾ ਜੀਵਨ ਸੀ ਭਗਤ ਸੈਣ ਜੀ ਦਾ। ਤੇ ਇੱਕ ਵਾਰ ਆਏ ਸੰਤ ਪਰਾ ਹੋਣੇ ਕੀਰਤਨ ਹੋਵਾ ਰਹਿਣ ਸੁਭਾਈ, ਸਾਰੀ ਰਾਤ ਪਰਮੇਸ਼ਵਰ ਵਾਹਿਗੁਰੂ ਜੀ ਦੀ ਪ੍ਰਾਪਤੀ ਦੀਆਂ ਬ੍ਰਹਮ ਦੀਆਂ ਵਿਚਾਰਾਂ ਹੁੰਦੀਆਂ ਰਹੀਆਂ। ਚੇਤਾ ਹੀ ਭੁੱਲ ਗਿਆ ਕਿ ਮੈਂ ਆਪਣੀ ਡਿਊਟੀ ਨਿਭਾਉਣ ਜਾਣਾ ਸੀਗਾ, ਨਿਯਮ ਦੇ ਅਨੁਸਾਰ ਰਾਜੇ ਦੀ ਮੁੱਠੀ ਚਾਪੀ ਕਰਨ ਜਾਣਾ ਸੀ, ਚੇਤਾ ਹੀ ਭੁੱਲ ਗਿਆ। ਤੇ ਪ੍ਰਮਾਤਮਾ ਨੇ ਆਪ ਭਗਤ ਸੈਣ ਜੀ ਦਾ ਰੂਪ ਧਾਰਨ ਕਰਕੇ ਆਪਣੇ ਭਗਤ ਦੀ ਰੱਖਿਆ ਕੀਤੀ, ਉਹ ਨਿਯਮ ਨੂੰ ਪੂਰਾ ਕੀਤਾ। ਤੇ ਜਦੋਂ ਵਾਹਿਗੁਰੂ ਜੀ ਨੇ ਆਪ ਭਗਤ ਸੈਣ ਜੀ ਦਾ ਰੂਪ ਧਾਰਨ ਕਰਕੇ ਸਾਰੀ ਸੰਗਤ ਜੀ ਸਰੀਰ ਤੇ ਮਾਲਿਸ਼ ਕੀਤੀ ਨਾ, ਤੇ ਮਹਾਰਾਜ ਜੀ ਦੇ ਹੱਥ ਲੱਗਦਿਆਂ ਸਾਰੀ ਸਾਰਾ ਸਰੀਰ ਕੰਚਨ ਵਰਗਾ ਅਰੋਗ ਬਣ ਗਿਆ ਸੀਗਾ, ਕੋਈ ਰੋਗ ਰਿਹਾ ਹੀ ਨਾ। ਪ੍ਰਸੰਨ ਹੋ ਕਰਕੇ ਫਿਰ ਗਿਆ, ਕਹਿਣ ਲੱਗੇ ਕਿ ਅੱਜ ਤੇ ਸਾਰਾ ਰੋਗ ਹੀ ਮੇਰਾ ਚੱਕ ਦਿੱਤਾ ਹੈ। ਤੇ ਜਦੋਂ ਥੋੜਾ ਸਾਰੇ ਸੰਗਤ ਜੀ ਦੇਰੀ ਦੇ ਨਾਲ ਭਗਤ ਜੀ ਆਏ ਨਾ, ਤੇ ਮਨ ਵਿੱਚ ਡਰਦੇ ਹੋਏ ਵਿਚਾਰਦੇ ਆ ਰਹੇ ਸਨ ਕਿ ਅੱਜ ਤਾਂ ਰਾਜਾ ਸਾਨੂੰ ਬਹੁਤ ਅਪਸ਼ਬਦ ਬੋਲੇਗਾ, ਸਾਨੂੰ ਦੰਨ ਦੇਵੇਗਾ। ਪਰ ਜਦੋਂ ਨੇੜੇ ਆਏ ਤੇ ਉਸ ਸਮੇਂ ਰਾਜੇ ਨੇ ਕਿਹਾ, ਭਗਤ ਜੀ ਅੱਜ ਦੁਬਾਰਾ ਫਿਰ ਕਿਉਂ ਵਾਪਸ ਆ ਗਏ, ਕੋਈ ਕਾਰਜ ਹੈ, ਕਿਸੇ ਚੀਜ਼ ਦੀ ਤੁਹਾਨੂੰ ਕੋਈ ਲੋੜ ਹੈ? ਤੇ ਮਨ ਵਿੱਚ ਡਰ ਕੇ ਕਹਿਣ ਲੱਗੇ, ਸ਼ਾਇਦ ਰਾਜੇ ਸਾਨੂੰ ਵਿਅੰਗ ਢੰਗ ਦੇ ਨਾਲ ਇਹ ਗੱਲ ਕਹਿੰਦਾ ਪਿਆ, ਜ਼ਰੂਰ ਸਾਨੂੰ ਦੰਨ ਦੇਵੇਗਾ। ਕਹਿੰਦੇ ਨੀ, ਮਹਾਰਾਜ ਅੱਜ ਤੇ ਮੈਂ ਬਹੁਤ ਦੇਰੀ ਦੇ ਨਾਲ ਆਇਆ, ਮੈਨੂੰ ਮਾਫ ਕਰ ਦੇਵੋ। ਤੇ ਰਾਜਾ ਕਹਿਣ ਲੱਗਾ, ਭਗਤ ਜੀ ਕਿੱਦਾਂ ਦੀਆਂ ਗੱਲਾਂ ਕਰਦੇ ਹੋ, ਅੱਜ ਤੇ ਇੰਨੇ ਸੋਹਣੇ ਢੰਗ ਦੇ ਨਾਲ ਤੁਸਾਂ ਨੇ ਮਾਲਿਸ਼ ਕੀਤੀ, ਮੁੱਠੀ ਚਾਬੀ ਕੀਤੀ, ਮੇਰਾ ਸਾਰਾ ਰੋਗ ਹੀ ਕੱਟ ਦਿੱਤਾ ਹੈ, ਹੁਣ ਨੇ ਮੇਰੇ ਸਰੀਰ ਦੇ ਵਿੱਚ ਜਲਨਤਾ ਦਾ ਰੋਗ ਰਹਿਣਾ ਕੀਤਾ। ਤੇ ਬੜਾ ਹੈਰਾਨ ਹੋਏ, ਫਿਰ ਧਿਆਨ ਲਾ ਕਰਕੇ ਦੇਖਿਆ, ਕਹਿੰਦੇ ਉਹ ਇਹ ਤਾਂ ਉਸ ਵਾਹਿਗੁਰੂ ਪਰਮੇਸ਼ਰ ਜੀ ਨੇ ਕਿਰਪਾ ਕੀਤੀ ਹੈ, ਸਾਡਾ ਰੂਪ ਧਾਰਨ ਕਰਕੇ ਸਾਡੀ ਥਾਂ ਤੇ ਸਾਡਾ ਨਿਯਮ ਪੂਰਾ ਕੀਤਾ, ਰਾਜੇ ਦੀ ਮੁੱਠੀ ਚਾਪੀ ਕੀਤੀ ਹੈ। ਤੇ ਉਸ ਦਿਨ ਤੋਂ ਹੋਰ ਵੀ ਜ਼ਿਆਦਾ ਚਿੱਤ ਜਿਹੜਾ ਸੀ ਫਿਰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜਨਾ ਸ਼ੁਰੂ ਹੋ ਗਿਆ, ਭਾਵੇਂ ਰਾਜੇ ਨੇ ਰਾਜਗੱਦੀ ਦੇਣ ਦੇ ਵਾਸਤੇ ਵੀ ਐਲਾਨ ਕਰ ਦਿੱਤਾ ਸੀਗਾ। ਪਰ ਕਹਿਣ ਲੱਗੇ, ਨਹੀਂ ਭਾਈ ਰਾਜਨ, ਸਾਨੂੰ ਇਹਨਾਂ ਦੀ ਲੋੜ ਨਹੀਂ, ਕੇਵਲ ਵਾਹਿਗੁਰੂ ਜੀ ਦੀ ਭਗਤੀ ਹੀ ਸਾਨੂੰ ਚਾਹੀਦੀ ਹੈ, ਪਰਮਾਤਮਾ ਦੇ ਚਰਨਾਂ ਦਾ ਪਿਆਰ ਸਾਨੂੰ ਭਾਉਂਦਾ ਹੈ। ਐਸੇ ਭਗਤ ਸੈਣ ਜੀ ਸੱਚੇ ਪਾਤਸ਼ਾਹ ਕਹਿੰਦੇ, ਉੱਤਮ ਸੈਨ ਜਨ ਨਾਈ, ਵਾਹਿਗੁਰੂ ਜੀ ਦੇ ਪਿਆਰੇ ਉੱਤਮ ਜਨ ਬਣੇ ਆ, ਜਿਨ੍ਹਾਂ ਨੇ ਪਿਆਰ ਵਿੱਚ ਭਿੱਜ ਕੇ ਭਰੋਸੇ ਦੇ ਨਾਲ ਵਾਹਿਗੁਰੂ ਜੀ ਦੀ ਭਗਤੀ ਨੂੰ ਕਮਾਇਆ ਹੈ।
1: ਊਚ ਤੇ ਊਚ ਨਾਮ ਦੇਓ ਸਮਦਰਸੀ,
0: ਫਿਰ ਉੱਚਿਆਂ ਤੋਂ ਉੱਚੇ ਜੀਵਨ ਵਾਲੇ ਤੇ ਸਮਦ੍ਰਿਸ਼ਟੀ ਦੇ ਨਾਲ ਤੱਕਣ ਵਾਲੇ ਭਗਤ ਨਾਮਦੇਵ ਜੀ, ਜਿਨ੍ਹਾਂ ਨੇ ਸਭ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਦੇਖਣਾ ਕੀਤਾ ਹੈ, ਜਿਨ੍ਹਾਂ ਨੇ ਕੁੱਕਰ ਦੇ ਵਿੱਚ ਵੀ ਰੱਬ ਨੂੰ ਦੇਖਿਆ, ਪ੍ਰਸ਼ਾਦੇ ਲਾ ਰਹੇ ਕੁੱਕਰ ਬਾਹਰੋਂ ਆਇਆ ਤੇ ਚੰਗੇਰ ਮੁੱਖ ਦੇ ਵਿੱਚ ਮੂੰਹ ਵਿੱਚ ਪਾ ਕੇ ਨਾ ਉਕਾਲੀ ਦੇ ਨਾਲ ਬਾਹਰ ਨੂੰ ਭੱਜਿਆ। ਤੇ ਭਗਤ ਨਾਮਦੇਵ ਜੀ ਕਹਿੰਦੇ, ਮਹਾਰਾਜ ਏਦਾਂ ਨਾ ਛਕਿਓ, ਜੀ ਤਾਂ ਪ੍ਰਸ਼ਾਦੇ ਚੋਪੜਨ ਵਾਲੇ ਹੈ, ਮਹਾਰਾਜ ਪਹਿਲਾਂ ਮੈਂ ਚੋਪੜ ਕੇ ਹੀ ਤੁਹਾਨੂੰ ਭੋਗ ਲਵਾਉਂਦਾ, ਅਜੇ ਤਾਂ ਮੈਂ ਪ੍ਰਸ਼ਾਦੇ ਲਾਉਂਦਾ ਹੀ ਪਿਆ। ਤੇ ਜਦੋਂ ਕੁੱਕਰ ਬਾਹਰ ਭੱਜਾ ਤੇ ਚਾਰ ਕੋਹ ਤੱਕ ਮਗਰ ਹੱਥ ਵਿੱਚ ਘਿਓ ਦਾ ਕੁੱਜਾ ਲੈ ਕੇ ਤੇ ਭੱਜਦੇ ਗਏ, ਆਖਰਕਾਰ ਪ੍ਰਤੱਖ ਪ੍ਰਗਟ ਹੋਣਾ ਹੀ ਪਿਆ, ਉਸ ਕੁੱਕਰ ਦੇ ਵਿੱਚੋਂ ਵੀ ਰੱਬ ਪ੍ਰਗਟ ਹੋ ਗਿਆ। ਤੇ ਕਹਿਣ ਲੱਗੇ ਕਿ ਹੇ ਨਾਮਦੇਵ, ਇੰਨਾ ਸਾਡੇ ਤੇ ਭਰੋਸਾ, ਇਹ ਕੁੱਕਰ ਦੇ ਵਿੱਚੋਂ ਵੀ ਸਾਨੂੰ ਪ੍ਰਗਟ ਕਰਦੇ ਹੈ। ਕਹਿੰਦੇ, ਮਹਾਰਾਜ ਕਿਹੜੀ ਜਗ੍ਹਾ ਹੈ, ਕਿਹੜੀ ਥਾਂ ਹੈ, ਕਿਹੜਾ ਜੀਵ ਹੈ ਜਿਸ ਵਿੱਚ ਤੁਹਾਡੀ ਜੋਤ ਨਹੀਂ ਵਸਦੀ? ਸੱਚੇ ਪਾਤਸ਼ਾਹ ਜੀ, ਸਭ ਜੀਵਾਂ ਦੇ ਅੰਦਰ ਤੁਹਾਡਾ ਇਸ ਰੂਪ ਵਰਤਦਾ ਹੈ। ਇਹੋ ਮਹਾਰਾਜ ਕਹਿੰਦੇ, ਭਾਈ ਜਿਵੇਂ ਭਗਤ ਨਾਮਦੇਵ ਜੀ ਨੇ ਪਰਮੇਸ਼ਰ ਦਾ ਸਿਮਰਨ ਕਰਕੇ ਵਾਹਿਗੁਰੂ ਜੀ ਦੀ ਭਗਤੀ ਕਰਕੇ ਸਮਦ੍ਰਿਸ਼ਟੀ ਦੇ ਨਾਲ ਸਭ ਸੰਸਾਰ ਭਰ ਦੇ ਜੀਵਾਂ ਦੇ ਅੰਦਰ ਪਰਮੇਸ਼ਰ ਦੇ ਸਰੂਪ ਨੂੰ ਦੇਖਣਾ ਕੀਤਾ।
1: ਰਵਿਦਾਸ ਠਾਕੁਰ ਬਣ ਆਈ,
0: ਤੇ ਭਗਤ ਰਵਿਦਾਸ ਜੀ ਜਿਨ੍ਹਾਂ ਨੇ ਐਸੀ ਭਗਤੀ ਕੀਤੀ ਪਰਮਾਤਮਾ ਦੀ, ਜਿਨ੍ਹਾਂ ਦੀ ਪ੍ਰੀਤ ਕੇਵਲ ਪਰਮਾਤਮਾ ਦੇ ਨਾਲ ਬਣ ਆਏ, ਠਾਕੁਰ ਬਣ ਆਏ, ਜਿਨ੍ਹਾਂ ਨੇ ਆਪ ਮੁਹਾਰੇ ਹੋ ਕਰਕੇ ਵਚਨ ਕੀਤੇ ਸਨ, ਮਹਾਰਾਜ ਸਾਚੀ ਪ੍ਰੀਤ ਹਮ ਤੁਮ ਸਿਉ ਜੋੜੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਸੱਚੇ ਪਾਤਸ਼ਾਹ, ਆਪ ਜੀ ਦੇ ਚਰਨਾਂ ਦੀ ਪ੍ਰੀਤ ਸੱਚੀ ਹੈ, ਸੰਸਾਰ ਦੀ ਪ੍ਰੀਤ ਝੂਠੀ ਹੈ, ਇਸ ਕਰਕੇ ਸੰਸਾਰ ਦੀ ਪ੍ਰੀਤ ਨੂੰ ਛੱਡ ਕਰਕੇ ਤੁਹਾਡੇ ਚਰਨਾਂ ਦੀ ਪ੍ਰੀਤ ਨੂੰ ਧਾਰਨ ਕੀਤਾ ਹੈ, ਠਾਕੁਰ ਸਿਉ ਬਣ ਆਈ। ਐਸੇ ਭਗਤ ਰਵਿਦਾਸ ਸਾਹਿਬ ਜੀ ਜਿਨ੍ਹਾਂ ਦੇ ਮਾਲਕ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਲ ਹੀ ਪ੍ਰੀਤ ਬਣ ਆਈ ਹੈ।
1: ਧਨ ਧਨ ਸਾਧਨ ਕਾ,
0: ਸੱਚੇ ਪਾਤਸ਼ਾਹ ਮਹਾਰਾਜ ਜਗਿਆਸੂ ਮੁਖ ਦੁਆਰਾ ਉਚਾਰਨ ਕਰਦੇ ਹੈ, ਹੇ ਮਹਾਰਾਜ ਸਾਡੀ ਜੀਉ ਜਿੰਦ ਸਰੀਰ ਰੂਪੀ ਮਹਾਰਾਜ ਪਿੰਡ, ਔਰ ਇਸੇ ਪ੍ਰਕਾਰ ਤਨ ਧਨ ਸਾਰਾ ਕੁਝ ਮਹਾਰਾਜ ਇਹ ਵਾਹਿਗੁਰੂ ਜੀ ਦੇ ਪਿਆਰੇ ਸਾਧੂ ਜਨਾਂ ਦੇ ਚਰਨਾਂ ਵਿੱਚ ਭੇਟ ਕਰ ਦਿੰਦੇ ਆ, ਇਹ ਸਭ ਕੁਝ ਪਰਮੇਸ਼ਰ ਦੇ ਪਿਆਰਿਆਂ ਦਾ ਹੀ ਅਸੀਂ ਸਮਝਿਆ ਹੈ।
1: ਮਨ ਸੰਤ ਰੇ ਨਾਈ,
0: ਇਹ ਸਾਡਾ ਮਨ ਵਾਹਿਗੁਰੂ ਜੀ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਬਣ ਕਰਕੇ ਰਵੇ, ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰ ਦੇਵੋ। ਕਿਉਂਕਿ ਸਤਿਪੁਰਸ਼ਾਂ ਦੀ ਭਗਤੀ ਦੀ ਪ੍ਰਤਾਪ ਕਰਕੇ ਅਥਵਾ ਤਿਨ੍ਹਾਂ ਦੀ ਸੰਗਤ ਦੇ ਪ੍ਰਤਾਪ ਕਰਕੇ ਭਰਮ ਸਭ ਨਾਸੇ, ਸਾਰੇ ਸਾਡੇ ਮੱਤ ਦੇ ਪਾਏ ਹੋਏ ਭਰਮ ਰੂਪੀ ਪੜਦੇ ਜਿਹੜੇ ਨਾ ਨੱਸ ਗਏ ਹੈ, ਉਤਰ ਗਏ ਹੈ, ਕਿਸੇ ਪ੍ਰਕਾਰ ਦਾ ਭਰਮ ਨਹੀਂ ਸਾਡੇ ਮੱਤ ਤੇ ਰਹਿਣਾ ਕੀਤਾ, ਐਸਾ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਸਤਿਪੁਰਸ਼ਾਂ ਦੀ ਸੰਗਤ ਦਾ ਪ੍ਰਤਾਪ ਹੈ।
1: ਨਾਨਕ ਮਿਲੇ ਗੁਸਾਈ,
0: ਤੇ ਜਦੋਂ ਭਰਮ ਰੂਪੀ ਪੜਦੇ ਹਟ ਗਏ, ਫਿਰ ਸ੍ਰਿਸ਼ਟੀ ਦਾ ਮਾਲਕ ਗੁਸਾਈ ਜੋ ਪਰਮੇਸ਼ੁਰ ਵਾਹਿਗੁਰੂ ਹੈ, ਇੰਦਰੀਆਂ ਦਾ ਜੋ ਮਾਲਕ ਪਰਮੇਸ਼ੁਰ ਪ੍ਰਕਾਸ਼ਣ ਵਾਲਾ ਹੈ, ਐਸੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਮੇਲ ਹੋ ਜਾਣਾ ਕੀਤਾ ਹੈ। ਤਦਾਂ ਹੀ ਉਹ ਪਰਮਾਤਮਾ ਵਾਹਿਗੁਰੂ ਮਿਲਿਆ ਹੈ ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਭਰਮ ਰੂਪੀ ਪਰਦਿਆਂ ਨੂੰ ਦੂਰ ਕਰ ਦਿੱਤਾ ਹੈ, ਸੱਚ ਤੇ ਝੂਠ ਦੀ ਪਹਿਚਾਣ ਹੋ ਗਈ ਹੈ। ਨਹੀਂ ਤਾਂ ਜਿਹੜਾ ਸਾਡਾ ਮਨ ਸੀ ਨਾ ਭਰਮ ਰੂਪੀ ਪਰਦਿਆਂ ਕਰਕੇ, ਇਹ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਮੰਨਦਾ ਸੀਗਾ, ਪਰ ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਜੁੜ ਕੇ ਭਰਮ ਰੂਪੀ ਪਰਦੇ ਨੂੰ ਹਟਾ ਦਿੱਤਾ, ਫਿਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਨਾਨਕ ਮਿਲੇ ਗੁਸਾਈ, ਸੋਧੇ ਸਿੱਧੇ ਹੀ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਹੋ ਗਈ ਹੈ। ਕਿਉਂਕਿ ਗੁਰਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਚਨ ਹੈ, ਬਾਹਰ ਭੀਤਰ ਏਕੋ ਜਾਨਹੁ ਇਹੋ ਗੁਰ ਗਿਆਨ ਬਤਾਈ, ਕਹੋ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਹੇ ਜੀਵ, ਤੂੰ ਆਪਣੇ ਸਰੂਪ ਦੀ ਪਹਿਚਾਣ ਕਰ, ਜਦੋਂ ਤੱਕ ਆਪਣੇ ਆਪ ਨੂੰ ਪਹਿਚਾਣੇਗਾ ਨਹੀਂ, ਉਦੋਂ ਤੱਕ ਭਰਮ ਰੂਪੀ ਪੜਦਾ ਨਹੀਂ ਤੇਰਾ ਹਟਣ ਵਾਲਾ। ਇਸ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ, ਗਰੀਬ ਨਵਾਜ ਮਹਾਰਾਜ ਕਿਰਪਾ ਕਰੋ, ਪਰਮ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸਾਵੋ, ਸਾਡੇ ਵੀ ਮਨਾਂ ਤੇ ਪਏ ਹੋਏ ਭਰਮ ਰੂਪੀ ਪੜਦਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੂਰ ਕਰ ਦੇਵੋ। ਗਰੀਬ ਨਵਾਜ ਆਪ ਜੀ ਦੇ ਚਰਨਾਂ ਵਿੱਚ ਚੇਤ ਨੂੰ ਜੋੜ ਕਰਕੇ ਜੀਵਨ ਸਫਲਾ ਬਣਾ ਸਕੀਏ, ਸੰਸਾਰ ਵਿੱਚ ਆਇਆ ਹੋਏ ਸਾਡਾ ਸਭ ਦਾ ਸਫਲਾ ਹੋ ਜਾਵੇ, ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਹੀ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚਾ ਸਮਝ ਕਰਕੇ ਮੁਆਫ ਕਰ ਦੇਣਾ, ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਤਿੰਨ ਦਿਨਾਂ ਦੀ ਕਥਾ ਦੀ ਹਾਜ਼ਰੀ ਅੰਦਰ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਭਾਗ ਬਖਸ਼ਿਸ਼ ਕੀਤਾ। ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ। ਆਪ ਸਰਬੱਤ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ, ਜੋ ਬੜੇ ਹੀ ਪ੍ਰੇਮ ਦੇ ਨਾਲ ਔਰ ਇਸੇ ਤਰ੍ਹਾਂ ਜੋ ਇੰਟਰਨੈੱਟ ਦੇ ਮਾਧਿਅਮ ਦੇ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਘਰਾਂ ਵਿੱਚ ਬੈਠ ਕੇ ਵੀ ਸਿੱਖ ਸੰਗਤਾਂ ਜੋ ਤਖ਼ਤ ਸਾਹਿਬ ਤੋਂ ਇਸ ਅਸਥਾਨ ਤੋਂ ਨਿਤਾ ਪ੍ਰਤੀ ਜੋ ਕਥਾ ਹੁੰਦੀ ਹੈ ਬੜੇ ਪਿਆਰ ਦੇ ਨਾਲ ਭਾਵਨਾ ਦੇ ਨਾਲ ਘਰਾਂ ਵਿੱਚ ਬੈਠ ਕੇ ਵੀ ਸਰਵਣ ਕਰਦੀਆਂ ਨੇ, ਜਿੱਥੇ ਆਪ ਰੱਬ ਵਰਗੀਆਂ ਸੰਗਤਾਂ ਮਹਾਰਾਜ ਦੇ ਸਨਮੁਖ ਹੋ ਕਰਕੇ ਬੈਠ ਕੇ ਸਰਵਣ ਕਰਦੇ ਹੋ, ਉੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਗੁਰੂ ਕੀਆਂ ਸੰਗਤਾਂ ਸੱਚੇ ਪਾਤਸ਼ਾਹੀ ਦਾ ਪਰਮ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹੈ। ਸੋ ਆਪ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਔਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਮਹਾਂਪੁਰਖ, ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ, ਪੰਜ ਪਿਆਰੇ ਸਾਹਿਬਾਨ, ਤਖ਼ਤ ਸਾਹਿਬ ਜੀ ਦੇ ਬੋਰਡ ਦੇ ਸਮੁੱਚੇ ਪ੍ਰਬੰਧਕ ਜਨ ਔਰ ਹਜ਼ੂਰੀ ਖਾਲਸਾ ਸਾਰੀਆਂ ਸੰਗਤਾਂ ਦਾ, ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ, ਰੋਮ ਰੋਮ ਕਰਕੇ ਧੰਨਵਾਦ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਸੀਸ ਮਿਹਰ ਭਰਿਆ ਹੱਥ ਰੱਖ ਕੇ ਆਪਣਾ ਜਸ ਕਰਵਾਇਆ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਭ ਨੂੰ ਦਰੋਂ ਕਰੋ ਪਿਆਰੀ ਗੁਰਸਿੱਖੀ ਨਾਮ ਦੀ ਦਾਤ, ਆਪਣੇ ਚਰਨਾਂ ਦਾ ਭਰੋਸਾ ਅਤੇ ਪਿਆਰ ਬਖਸ਼ਿਸ਼ ਕਰਨ, ਜਿਨ੍ਹਾਂ ਨੂੰ ਸਿੱਖੀ ਬਖਸ਼ੀ ਹੈ ਕਮਾਉਣ ਦਾ ਬਲ ਬਖਸ਼ਿਸ਼ ਕਰਨ, ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ। ਸੋ ਆਪ ਸੰਗਤ ਦੇ ਚਰਨਾਂ ਵਿੱਚ ਅਖੀਰ ਬੇਨਤੀ ਹੈ ਕਿ ਭਾਈ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਪਾਨ ਕੀਤਾ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਛਕੋ, ਪਤਿਤ ਪੁਣੇ ਦਾ ਨਸ਼ਿਆਂ ਦਾ ਤਿਆਗ ਕਰੋ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਲੜ ਲੱਗੋ, ਗੁਰੂ ਕਲਗੀ ਧਰ ਪਿਤਾ ਬਾਜਾਂ ਵਾਲੇ ਜੋਜੀ ਪ੍ਰੀਤਮ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਪੁੱਤਰ ਤੇ ਸਪੁੱਤਰੀਆਂ ਬਣ ਕੇ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਦੇਹੋ ਸੱਜਣ ਅਸੀਂ ਸੜੀਆ।

ਨਾਮ ਚੜ੍ਹਦੀ ਕਲਾ ਨਾਮ

ਲੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਕਜਲ ਸਦਾ ਸੁਖੀ ਨਾਨਕ ਸਿਮਰਤਿ ਗ੍ਰਾਮ ਕਲੀ ਮਹੱਲਾ ਤੀਜਾ ਆਨੰਦ ਓਮਕਾਰ ਸਤਿਗੁਰ ਪ੍ਰਸਾਦ।

ਦਾਦਾਰੀ ਪਾਉਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ, ਤ੍ਰਿਣ ਕੇ ਫਚਈਆ ਧਨ ਲੋਭ ਕੇ ਤਜਈਆ ਤੇ ਤੁਗਉਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ। ਨਭ ਕੇ ਉੜਈਆ ਤਾਹੇ ਪੰਛੀ ਕੀ ਬਡਈਆ ਦੇ ਤ ਬਗੁਲਾ ਬਿਡਾਲ ਬ੍ਰਿਕ ਧਿਆਨ ਠਾਨੀਅਤ ਹੈ, ਜੇ ਤੇ ਬਡ ਗਿਆਨੀ ਤੈਨੂੰ ਜਾਨੀ ਬਬ ਖਾਨੀ ਨਾਹੇ ਅਸਨ ਪ੍ਰਪੰਚ ਮਨ।

ਗੂੜਤਾ ਕੋ ਭੇਦ ਪਾਵੇ ਬੂਝਤ ਨਾ ਤਾਹੇ ਜਾ ਕੇ ਰਾਖ ਰਹੀਅਤ ਹੈ। ਵਿਸ਼ਵਪਾਲ ਜਗਤ ਕਾਲ ਦੀਨ ਦਿਆਲ ਵੈਰੀ ਸਾਲ ਸਦਾ ਬ੍ਰਤ ਪਾਲ ਜਮ ਜਾਲ ਤੇ ਰਹਤ ਹੈ। ਜੋ ਕਿ ਜੱਟਾ ਧਾਰੀ ਸਤੀ ਸੱਚ ਬੜੇ ਬ੍ਰਹਮਚਾਰੀ ਧਿਆਨ ਕਾਜ ਭੂਕ ਪਿਆਸ ਦੇਹ ਪੈ ਸਹਤ ਹੈ।

ਕੀਨ ਜਮੀਨ ਜਮਾ ਜਿਹਰ ਸਿੰਘ ਸਰਬ ਮਕੀਨ ਮਕਾਂ ਜੇ ਰਾਗ ਨਾ ਰੂਪ ਨਾ ਰੇਖ ਰੁਖੰ ਜੇ ਤਾਪ ਨਾ ਸਾਪ ਨਾ ਸੁਖ ਸੁਖੰ ਜੇ ਰੋਗ ਨਾ ਸੋਗ ਨਾ ਭੋਗ ਭੋਯੰ ਜੇ ਖੇਦ ਨਾ ਭੇਦ ਨਾ ਛੇਦ ਛਯੰ ਜੇ ਜਾਤ ਨ ਪਾਤ ਨ ਮਾਤ ਪਿਤੰ ਜੇ ਰਚਿਯੰ ਛਤਰੀ ਛਤਰ ਛਿਤੰ ਜੇ ਰਾਗ ਨ ਰੇਖ ਨ ਰੋਗ ਵਣੰ ਜੇ ਦ੍ਵੈਖ ਨ ਤਾਕ ਨ ਦੁਖ ਗਣੰ ਜੇ ਅੰਡਹ ਤੇ ਬ੍ਰਹਮੰਡ ਰਚਿਓ ਤਸ ਚਾਰ ਕਰੀ ਨਵ ਖੰਡ ਸਚਿਓ ਰਚ ਤਾਮਸ ਤੇਜ ਅਤੇਜ ਕਿਓ ਅਨੁਭਵ ਪਦ ਆਪ ਪ੍ਰਚੰਡ ਲਿਓ ਸ੍ਰੇ ਸਿੰਧੁਰੁ ਬਿੰਦ ਨ ਗਿੰਦ ਨਗੰ ਸ੍ਰੇ ਜਛ ਗੰਧਰਵ ਫਣਿੰਦ ਭੁਜੰ ਰਚ ਦੇਵ ਅਦੇਵ ਅਭੇਵ ਨਰੰ ਨਰਪਾਲ ਨ੍ਰਿਪਾਲ ਕਰਾਲ ਤ੍ਰਿਗੰ ਕਈ ਕੀਟ ਪਤੰਗ ਭੁਜੰਗ ਨਰੰ ਰਚ ਅੰਡਜ ਸੇਤਜ ਉਤ ਭੁਜੰਕੀਏ ਦੇਵ ਦੇਵ ਸਰਾਧ ਪਿਤੰਗਨ ਖੰਡ ਪ੍ਰਤਾਪ ਪ੍ਰਚੰਡ ਗਤੰ ਪ੍ਰਭ ਜਾਤਨ ਪਾਤਨ ਜੋਤ ਜੁਤੰ ਜਿਹ ਤਾਤਨ ਮਾਤਨ ਭਰਾਤ ਸੁਤੰ ਜਿਹ ਰੋਗ ਨ ਸੋਗ ਨ ਭੋਗ ਭੁਵੰ ਜੇ ਜਮ ਪਹਿ ਕਿੰਨਰ ਜਛ ਜੁਵੰ ਨਰ ਨਾਰ ਨਪੁੰਸਕ ਜਾਹ ਕੀਏ ਗਣ ਕਿੰਨਰ ਜਚ ਭੁਜੰਗ ਦੀਏ ਗਜ ਬਾਜ ਰਥਾਦਿਕ ਪਾਂਤ ਗਣੰ ਭਵ ਭੂਤ ਭਵਿਖ ਭਵਾਨ ਤੁਵੰ ਜਿਹੇ ਅੰਡਜ ਸੇ ਤਜ ਜੇਰ ਰਜੰਗ ਰਚ ਭੂਮ ਆਕਾਸ ਪਤਾਲ ਜਲੰਗ ਰਚ ਪਾਵਕ ਪਵਨ ਪ੍ਰਚੰਡ ਬਲੀ ਬਨ ਜਾਸ ਕਿਓ ਫਲ ਫੂਲ ਕਲੀ ਭੂ ਅਮੀਰ ਆਕਾਸ ਨਿਵਾਸ ਚਿਤੰਗ ਰਚ ਰੋਜ ਏਕਾਦਿਸ਼ ਚੰਦ੍ਰ ਵ੍ਰਿਤੰਗ ਤੁਧ ਚੰਦ ਦਿਨੀ ਸਹਿਦੀਪ ਦਈ ਜਿਹ ਪਾਵਕ

ਸਭ ਤਾਪ ਕਰੈ ਨਹੀਂ ਨੈਕ ਕਿਰਪਾ ਨਿਤ ਪਾਨ ਪਰੈ ਜੇ ਫੋਕਟ ਧਰਮ ਸਭੈ ਤਜਹਿ ਇਕ ਚਿਤ ਕਿਰਪਾ ਨਿਧ ਕੋ ਜਪ ਹੈ ਤਿਉ ਯਾ ਭਵ ਸਾਗਰ ਕੋ ਤਰਹਿ ਭਵ ਭੂਲ ਨ ਦੇਹ ਪੁਨਰ ਧਰਹਿ ਇਕ ਨਾਮ ਬਿਨਾ ਨਹਿ ਕੋਡ ਵ੍ਰਤੀ ਇਮ ਵੇਦ ਉਚਾਰਤ ਸਾਰ ਸੁਤੀ ਜੋ ਵਾਰਸ ਕੇ ਚਸ ਕੇ ਰਸ ਹੈ ਤਿਉ ਭੂਲ ਨ ਕਾਲ ਫੰਧਾ ਫਸ ਹੈ।

ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਪੰਥ ਦਇਆਲ ਸੁਆਮੀ ਆਦਿ ਦੇਵ ਅਪਾਲ। ਦੀਨ ਪੰਥ ਪ੍ਰਵੀਨ ਸ੍ਰੀਪਤ ਸਰਬ ਕੋ ਕਰਤਾਰ ਬਰਨ ਚਿਹਨ ਚੱਕਰ ਜਾ ਕੋ ਚੱਕਰ ਚਿਹਨ ਆਕਾਰ ਜਾਤ ਪਾਤ ਨ ਗੋਤਰ ਗਾਥਾ ਰੂਪ ਰੇਖ ਨ ਵਰਨ ਸਰਬ ਦਾਤਾ ਸਰਬ ਗਿਆਤਾ ਸਰਬ ਭੂ ਕੋ ਵਰਨ। ਦੁਸ਼ਟ ਗੰਜਨ ਸਤਰੁ ਫੰਜਮ ਪਰਮ ਪੁਰਖ ਪ੍ਰਮਾਥ ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈ ਜਹ ਗਾਥ ਭੂਤ ਭਵ ਭਵਿਖ ਭਵਾਨ ਪ੍ਰਮਾਨ ਦੇਵ ਗੰਜ ਆਦਿ ਅੰਤ ਅਨਾਦਿ ਸ੍ਰੀਪਦ ਪਰਮ ਪੁਰਖ ਅਭੰਜ। ਧਰਮ ਕੇ ਅਨ ਕਰਮ ਜਿਦ ਕਿਨ ਤੌਨ ਪਸਾਰ ਦੇਵ ਦੇਵ ਗੰਧਰਵ ਕਿੰਨਰ ਮਛ ਕਛ ਅਪਾਰ ਭੂਮਾ ਕਾ ਜਲੇ ਥਲੇ ਮਹਿਮਾਨੀਏ ਜਿਹ ਨਾਮ ਦੁਸ਼ਟ ਹਰਤਾ ਪੁਸ਼ਟ ਕਰਤਾ ਸ੍ਰਿਸ਼ਟ ਹਰਤਾ ਕਾਮ। ਦੁਸ਼ਟ ਹਰਨਾ ਸ੍ਰਿਸ਼ਟ ਕਰਨਾ ਦਿਆਲ ਲਾਲ ਗੋਬਿੰਦ ਮਿੱਤਰ ਪਾਲਕ ਸਤਰੁ।

ਸਾਸੀ ਸੁਰੰਗਾਬਾਦ ਨੀ ਕੇ ਸੋਹੀਅਤ ਹੈ, ਹਿਮਾਸੀ ਹਿਮਲ ਹਰ ਹਾਰ ਸੀ ਹਲਪਾ ਨੇਰ ਹੰਸ ਕੈਸੀ ਹਾਜੀਪੁਰ ਦੇਖੇ ਮੋਹੀਅਤ ਹੈ। ਚੰਦਨ ਸੀ ਚੰਬਾਵਤੀ, ਚੰਦਰਮਾ ਸੀ ਚੰਦਰ ਗਿਰ, ਚਾਂਦਨੀ ਸੀ ਚੰਦਗੜ੍ਹ ਜੋਨ ਜੋਹੀਅਤ ਹੈ। ਗੰਗਾ ਸੰਭ ਗੰਗਧਾਰ ਮਕਾਨ ਸੀ ਮਿਲੰਦਾਬਾਦ, ਕਿਰਤ ਤਿਹਾਰ ਕੀ ਉਜਿਆਰੀ ਸੋਹੀਅਤ ਹੈ। ਫਰਾਸੀ ਫਿਰੰਗੀ ਫਰਾਸੀ ਸਕੇ ਦੁਰੰਗੀ, ਮਕਰਾਨ ਕੇ ਬ੍ਰਤੰਗੀ ਤੇਰੇ ਗੀਤ ਗਾਈਅਤ ਹੈ। ਬਖਰੀ ਗੰਧਾਰੀ ਗੋਰ ਕਖਰੀ, ਗਿਰਦੇ ਜਾਚਾਰੀ ਪੌਣ ਕੇ ਹਰੀ ਤੇਰੋ ਨਾਮ ਧਿਆਈਅਤ ਹੈ। ਪੂਰਨ ਪਲਾਓ ਕਾਮ ਰੂਪ ਕਮਾਓ ਸਰਬ ਠੌਰ ਮੈਂ ਬਿਰਾਜ ਜਹਾਂ ਜਹਾਂ ਜਾਈਅਤ ਹੈ। ਪੂਰਨ ਪ੍ਰਤਾਪ ਜੰਤਰ ਮੰਤਰ ਤੇ ਅਤਾਪੀ ਨਾਥ ਕੀਰਤ।

ਸਲੋਕ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਈ ਦਾਈ ਦਾਇਆ ਖੇ ਲੈ ਸਗਲ ਜਗਤ ਚੰਗੀਆਂ ਬਰੀਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ

ਨਿਮਾਣਿਆ ਕੇ ਮਾਣ ਸਤਿਗੁਰੂ, ਨਿਤਾਣਿਆ ਕੇ ਤਾਣ ਸਤਿਗੁਰੂ,

ਮਾਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸਜ ਰਹੇ ਹਨ। ਹੁਣ ਸਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ

ਸੱਚੇ ਪਾਤਸ਼ਾਹ ਜੀ ਮਹਾਰਾਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਦਲ ਬਲ ਦੇ ਨਾਲ ਰਾਜਪੂਤਾਨਾ ਇਲਾਕਾ ਇਸ ਇਲਾਕੇ ਵਿੱਚ ਸਤਿਗੁਰੂ ਮਹਾਰਾਜ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ, ਜੀਆਂ ਦਾ ਉਧਾਰ ਕਰ ਰਹੇ ਹਨ, ਬੇਅੰਤ ਕਾਰਜ ਪਾਤਸ਼ਾਹ ਜੀ ਨੇ ਕਰਨੇ ਕੀਤੇ। ਇਸ ਤਰ੍ਹਾਂ ਚੱਲ ਕਰਕੇ ਸਤਿਗੁਰੂ ਮਹਾਰਾਜ ਨਰਾਇਣਾ ਇਹ ਜੋ ਨਗਰ ਜਿਹੜਾ ਇੱਥੇ ਜੋ ਦਾਦੂ ਦੁਆਰਾ ਹੈ ਉਸ ਦਾਦੂ ਦੁਆਰੇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਆਏ ਅਤੇ ਉੱਥੋਂ ਦੇ ਮੌਜੂਦਾ ਮਹੰਤ ਜਿਹੜੇ ਹਨ ਜੈਤ ਰਾਮ ਜੀ ਜਿਨ੍ਹਾਂ ਦਾ ਨਾਮ ਹੈ ਬਹੁਤ ਭਾਵਨਾ ਵਾਲੇ, ਉਹਨਾਂ ਨੂੰ ਜਦੋਂ ਪਤਾ ਚੱਲਿਆ ਚਾਰ ਸਾਹਿਬਜ਼ਾਦੇ ਮਹਾਰਾਜ ਜੀ ਦੇ ਸ਼ਹੀਦ ਹੋਏ ਹਨ, ਬੜਾ ਸਤਿਗੁਰੂ ਮਹਾਰਾਜ ਜੀ ਨੇ ਤੁਰਕਾਂ ਦੇ ਨਾਲ ਜੰਗ ਕਰਨਾ ਕੀਤਾ, ਬੜੇ ਆਹੂ ਲਾਉਣੇ ਕੀਤੇ ਅਤੇ ਜੈਤ ਰਾਮ ਜੀ ਆਏ ਮਹਾਰਾਜ ਜੀ ਦੇ ਨਾਲ ਭੇਟ ਕਰਦੇ, ਮਹਾਰਾਜ ਜੀ ਨੇ ਬੜਾ ਸਤਿਕਾਰ ਕੀਤਾ। ਉਹ ਤੋਂ ਬਾਅਦ ਉਹ ਆਪਣੇ ਮਤ ਮੁਤਾਬਕ, ਕਿਉਂਕਿ ਦਾਦੂ ਜੀ ਜਿਹੜੇ ਅਹਿੰਸਾਵਾਦੀ ਸਨ, ਸ਼ਾਂਤਕੀ ਸੁਭਾਅ ਦਾ ਉਹਨਾਂ ਨੇ ਧਾਰਨ ਕਰਨਾ ਕੀਤਾ ਅਤੇ ਉਹਨਾਂ ਨੇ ਵਚਨ ਕੀਤਾ, ਦੇਖੋ ਸਤਿਗੁਰੂ ਮਹਾਰਾਜ ਇਹ ਸਭ ਕੁਛ ਦਾਅਵੇ ਦੇ ਨਾਲ ਹੋਇਆ ਹੈ। ਜਦੋਂ ਆਪਾਂ ਕਿਸੇ ਦੇ ਉੱਤੇ ਦਾਅਵਾ ਕਰਦੇ ਹਾਂ, ਹੱਕ ਜਤਾਉਂਦੇ ਹਾਂ, ਇੱਥੇ ਅੜਦੇ ਖੜਦੇ ਹਾਂ, ਉਹਦਾ ਖਾਮੀਆ ਜਾਂ ਭੁਗਤਣਾ ਪੈਂਦਾ, ਤਾਂ ਕਰਕੇ ਦੇਖੋ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਹਨ, ਇਹਨਾਂ ਆਪ ਜੀ ਦਾ ਨੁਕਸਾਨ ਹੋਇਆ। ਜੇ ਆਪ ਜੀ ਦਾਅਵਾ ਨਹੀਂ ਕਰਦੇ, ਜੇ ਸ਼ਿਮਾ ਯਾਚਨਾ ਕਰਦੇ ਤੇ ਸਤਿਗੁਰੂ ਮਹਾਰਾਜ ਇਹ ਭਾਣਾ ਨਹੀਂ ਵਰਤਣਾ ਸੀ। ਇਹ ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਪ੍ਰਤੀ ਉੱਤਰ ਦਿੱਤਾ, ਆਪਸ ਦੇ ਵਿੱਚ ਸੰਵਾਦ ਹੋਇਆ। ਮਹਾਰਾਜ ਜੀ ਨੇ ਵਚਨ ਕੀਤਾ ਕਿ ਦੇਖੋ ਕਿ ਇਹ ਜਿਹੜਾ ਦਾਅਵਾ ਨਹੀਂ ਕਰਨਾ, ਦਾਅਵੇ ਦਾ ਤਿਆਗ ਕਰਨਾ, ਜਦੋਂ ਰੱਬ ਦੀ ਪ੍ਰਾਪਤੀ ਦੇ ਮਾਰਗ ਦੇ ਉੱਤੇ ਆਪਾਂ ਚੱਲਦੇ ਹਾਂ ਉੱਥੇ ਕਿਸੇ ਦਾ ਕੋਈ ਦਾਅਵਾ ਨਹੀਂ ਚੱਲਦਾ। ਦਾਅਵਾ ਕਾਹੂ ਕੋ ਨਹੀਂ ਵੱਡਾ ਦੇਸ਼ ਅਰ ਰਾਜ ਕਰਕੇ, ਕਿ ਉੱਥੇ ਦਾਅਵਾ ਨਹੀਂ ਚੱਲਦਾ, ਜਿਹੜਾ ਦਾਅਵਾ ਕਰਦਾ ਉਹ ਖਤਮ ਹੋ ਜਾਂਦਾ। ਇਹ ਦਰਗਾਹ ਦੀ ਗੱਲ ਹੈ, ਇਹ ਅੰਤਰ ਆਤਮਾ ਦੀ ਗੱਲ, ਰੱਬ ਦੀ ਪ੍ਰਾਪਤੀ ਦੀ ਗੱਲ ਹੈ। ਲੇਕਿਨ ਬਾਹਰੀ ਜਦੋਂ ਆਪਾਂ ਸੰਸਾਰ ਦੇ ਵਿੱਚ ਵਿਚਰਦੇ ਹਾਂ ਤੇ ਆਪਾਂ ਨੂੰ ਹਰ ਚੀਜ਼ ਦੇ ਉੱਤੇ ਜੋ ਆਪਣਾ ਹੱਕ ਹੁੰਦਾ, ਆਪਣੇ ਹੱਕ ਹਕੂਕਾਂ ਦੇ ਲਈ, ਆਪਣੇ ਚੜ੍ਹਦੀ ਕਲਾ ਦੇ ਲਈ, ਸਾਰਿਆਂ ਦੇ ਭਲੇ ਦੇ ਲਈ ਜੋ ਮਰਜ਼ੀ ਆਪਾਂ ਬੋਲੋ, ਆਪਾਂ ਨੂੰ ਦਾਅਵਾ ਕਰਨਾ ਪੈਂਦਾ। ਜੇ ਦਾਅਵੇ ਦਾ ਤਿਆਗ ਕਰ ਦਿੱਤਾ ਸਾਧ ਸੰਗਤ ਜੀ, ਤੁਹਾਨੂੰ ਕੁਛ ਨਹੀਂ ਪ੍ਰਾਪਤ ਹੋਵੇਗਾ।

माया, जिहनूं पेट लग गया ना प्यारिओ बस उहनूं माया लग गई, माया चिंबड़ गई समझो। हुण पेट तों बगैर बंदा थोड़ी रह सकदा, इस करके माया संसार दे विच है, दरगाह दे विच माया नहीं है। इस तरह बहुत सारियां चीजां हन संसार दे विच, माण मुरादबे हन, दरगाह दे विच कोई माण मुरादबा नहीं है। ते उत्थे जिन्ना निर्माणता होवे आपां धारण करांगे उन्ना उन्हां नूं मान प्राप्त होवेगा। संसार दी थ्योरी जिहड़ी ओह वखरी है, दरगाह दी वखरी है। ते उन्होंने वचन किया कि साडे महापुरख ने, दादू जी ने वचन किया, दादू समा विचार कै कल का लीजै पहाए, जो जन मारै ईंट ढे मां सिर पर लय चढ़ाए करके। उन्होंने वचन करना किया कि साडे महापुरखां ने, दादू जी ने वचन किया कि भाई कलयुग का भयानक समा है भाई, इस करके इत्थे भी दावा नहीं करना चाहिदा। ते दावे नूं छड करके जिहड़ा कोई तुहानूं इट पत्थर मारे ना सिर दे उत्ते चढ़ा लेना चाहिदा, उहनूं बोलना चाहिदा कि मार के जा भाई, और अपनी भनास कढ ले और मारना मार लै। जिहड़े कहिंदे ना प्यारिओ कोई तुहाडे इक गाल दे उत्ते चपेट मारे दूजा भी पासा उहदे वल कर देना चाहिदा कि और मार लै, लेकिन प्यारिओ जिहड़ा चंगा बंदा होवे ਉਹ ਤਾਂ ਕੁਛ ਨਹੀਂ, ਉਹ ਤਾਂ ਦੂਜੇ ਪਾਸੇ ਜਦੋਂ ਦਿਓਗੇ ਰੁਕ ਜਾਵੇਗਾ। ਕੋਈ ਬੇਈਮਾਨ ਬੰਦਾ ਜਿਹੜਾ ਨਾ ਪਿਆਰਿਓ, ਤੇ ਕੋਈ ਜਿਹੜਾ ਅਹੰਕਾਰੀ ਬੰਦਾ, ਦੁਰਾਚਾਰੀ ਬੰਦਾ, ਉਹਦੇ ਅੱਗੇ ਇੰਜ ਨਾ ਕਰੋ। ਉਹਦੇ ਅੱਗੇ ਜੇ ਤੁਸੀਂ ਉਹਨੇ ਇੱਕ ਚਪੇੜ ਮਾਰੀ ਦੂਜਾ ਪਾਸਾ ਵੀ ਕਰ ਦਿੱਤਾ, ਉਹਨੇ ਦੋਵੇਂ ਤੁਹਾਡੇ ਬੂਥੇ ਜਿਹੜੇ ਭੰਨ ਕੇ ਰੱਖ ਦੇਣੇ। ਇਸ ਕਰਕੇ ਨਾ ਉਹਨੂੰ ਤਾਂ ਫਿਰ ਇੱਕ ਮਾਰਿਆ ਉਹਦੇ ਮਗਰ ਪੈ ਜਾਓ, ਆਪੇ ਉਦੌੜ ਜਾਵੇਗਾ। ਸੋ ਪਾਤਸ਼ਾਹ ਜੀ ਨੇ ਫਿਰ ਵਚਨ ਕਰਨਾ ਕੀਤਾ ਕਿ ਦਾਦੂ ਸਮਾ ਵਿਚਾਰੀਐ ਕਲ ਕਾ ਲੀਜੈ ਪਹਾਏ, ਜੋ ਜਨ ਮਾਰੈ ਈਂਟ ਠੇ ਪਾਥਰ ਹਨੈ ਰਿਸਾਏ। ਇਹ ਸਾਡਾ ਸਿਧਾਂਤ ਹੈ ਭਾਈ, ਪਹਿਲੇ ਮਾਰੋ ਨਾ ਕਿਸੇ ਨੂੰ। ਭੈ ਕਾਹੂ ਕਾ ਦੇਤ ਨੈ ਨਹਿ ਪੈ ਮਾਨਤ ਨਾਨ, ਗੁਰੂ ਕਾ ਖਾਲਸਾ ਕਿ ਨੂੰ ਭੈ ਨਹੀਂ ਦਿੰਦਾ। ਲੇਕਿਨ ਕੋਈ ਚੜ ਕਰਕੇ ਆਵੇ ਤੇ ਫਿਰ ਇੱਟ ਦਾ ਜਵਾਬ ਉਹਨੂੰ ਪੱਥਰ ਦੇ ਨਾਲ ਦਿੱਤਾ ਜਾਂਦਾ ਹੈ। ਸਾਧ ਸੰਗਤ ਜੀ, ਆ ਹੁਣ ਸਮਾਂ ਵੀ ਜਿਹੜਾ ਚੱਲ ਰਿਹਾ ਨਾ, ਦੇਖੋ ਹੁਣ ਦਿਹਾੜੇ ਜਿਹੜੇ ਆਰੰਭ ਹੋਏ ਹਨ, ਤੇ ਇਤਿਹਾਸ ਜਦੋਂ ਆਪਾਂ ਪੜ੍ਹਦੇ ਨਾ ਪਿਆਰਿਓ, ਤੇ ਇਹਨੂੰ ਤੀਜਾ ਘੱਲੂਘਾਰਾ, ਤੀਜਾ ਘੱਲੂਘਾਰੇ ਦਾ ਰੂਪ ਦੇਣਾ ਕੀਤਾ। ਦੋ ਘੱਲੂਘਾਰੇ ਜਿਹੜੇ ਹਨ ਉਹ ਆਦਿ ਕਾਲ ਦੇ ਵਿੱਚ ਹੋਏ, ਗੁਰੂ ਮਹਾਰਾਜ ਜੀ ਤੋਂ ਬਾਅਦ ਕਹਿ ਲਿਓ। ਪਹਿਲੇ ਸਾਧ ਸੰਗਤ ਜੀ ਛੋਟਾ ਘੱਲੂਘਾਰਾ ਹੋਇਆ, ਉਹ ਤੋਂ ਬਾਅਦ ਵੱਡਾ ਘੱਲੂਘਾਰਾ ਹੋਇਆ। ਤੇ ਛੋਟਾ ਘੱਲੂਘਾਰਾ ਇਸ ਕਰਕੇ ਕਿਹਾ ਜਾਂਦਾ ਕਾਨੂੰਵਾਨ ਦੇ ਸ਼ਮ ਦੇ ਵਿੱਚ, ਜਿਹਦੇ ਵਿੱਚ 5-6 ਮਹੀਨੇ ਦੇ ਵਿੱਚ ਸਾਧ ਸੰਗਤ ਜੀ ਤਕਰੀਬਨ ਇੱਕ ਅਨੁਮਾਨ ਦੇ ਨਾਲ ਕੋਈ 7-10 ਹਜ਼ਾਰ ਦੇ ਕਰੀਬ ਸਿੰਘਾਂ ਨੂੰ ਸ਼ਹੀਦ ਹੋਣਾ ਪਿਆ। ਇਹਨਾਂ ਜ਼ਾਲਮਾਂ ਨੇ ਉਹਨਾਂ ਨੂੰ, ਸਿੰਘਾਂ ਨੂੰ ਸ਼ਹੀਦ ਕਰਨਾ ਕੀਤਾ। ਵੱਡਾ ਘੱਲੂਘਾਰਾ ਇਹਨੂੰ ਤਾਂ ਕਰਕੇ ਕਿਹਾ ਜਾਂਦਾ ਤੇ ਕੁੱਪ ਅਤੇ ਰਹੀੜਾ, ਇਹ ਜੋ ਮਲੇਰਕੋਟਲੇ ਦੇ ਲਾਗੇ ਜੋ ਇਲਾਕੇ ਵੱਜਦੇ ਹਨ, ਇੱਥੇ ਸਾਧ ਸੰਗਤ ਜੀ ਅਬਦਾਲੀ ਦੀ ਫੌਜ ਨੇ ਘੇਰ ਕਰਕੇ ਸਿੰਘਾਂ ਦਾ ਸਰਵਨਾਸ਼ ਕਰਨਾ ਕੀਤਾ। ਇੱਕੋ ਦਿਨ ਦੇ ਵਿੱਚ 30,000 ਤੋਂ ਵੱਧ ਸਿੰਘਾਂ ਦਾ ਉਹਨੇ ਕਤਲੇਆਮ ਕਰਨਾ ਕੀਤਾ, ਸਿੰਘਾਂ ਨੂੰ ਸ਼ਹੀਦ ਕਰਨਾ ਕੀਤਾ। ਇਸ ਕਰਕੇ ਪਿਆਰੀ ਇਹਨੂੰ ਵੱਡਾ ਘੱਲੂਘਾਰਾ ਬੋਲਦੇ। ਆਹ ਤੀਜਾ ਘੱਲੂਘਾਰਾ ਜਿਹੜਾ ਜੂਨ 84 ਦੇ ਵਿੱਚ ਜੋ ਇਹ ਘੱਲੂਘਾਰਾ ਵਾਪਰਿਆ, ਇਹ ਘੱਲੂਘਾਰੇ ਦੇ ਵਿੱਚ ਪਿਆਰਿਓ ਅਨੁਮਾਨ ਲਾਉਣਾ ਬੜਾ ਕਠਿਨ ਹੈ ਕਿ ਕਿੰਨੇ ਸਿੰਘ ਸ਼ਹੀਦ ਹੋਏ। ਇੱਕ ਤਾਂ ਮੁੱਖ ਰੂਪ ਦੇ ਵਿੱਚ ਤਾਂ ਉਸ ਵੇਲੇ ਜਦੋਂ ਜ਼ਾਲਮ ਸਰਕਾਰ ਨੇ ਤੇ ਸ਼੍ਰੀ ਦਰਬਾਰ ਸਾਹਿਬ ਜਾਂ ਅਕਾਲ ਤਖ਼ਤ ਸਾਹਿਬ ਜੀ ਦੇ ਉੱਤੇ ਅਟੈਕ ਕਰਨਾ ਕੀਤਾ, ਉਸ ਵੇਲੇ ਤਾਂ ਸਿੰਘ ਸ਼ਹੀਦ ਹੀ ਹੋਏ। ਉਹ ਤੋਂ ਬਾਅਦ ਸਾਧ ਸੰਗਤ ਜੀ ਬਹੁਤ ਸਾਰੇ ਸਿੰਘਾਂ ਨੂੰ ਪਕੜ ਪਕੜ ਕੇ ਕੋਹ ਕੋਹ ਕੇ ਮਾਰਨਾ ਕੀਤਾ। ਬੀਬੀ ਇੰਦਰਾ ਨੂੰ ਜਦੋਂ ਸੌਦਾ ਲਾਇਆ ਗਿਆ, ਉਸ ਵੇਲੇ ਵੀ ਬਹੁਤ ਵੱਡਾ ਖਾਲਸੇ ਦਾ ਸਿੰਘਾਂ ਦਾ ਜੈਨੂਸਾਈਡ ਹੋਇਆ, ਕਤਲੇਆਮ ਹੋਇਆ। ਪੰਜਾਬ ਦੇ ਵਿੱਚ ਪਿਆਰਿਓ ਤਕਰੀਬਨ 10-15 ਸਾਲ ਜਿਹੜਾ ਅਰਾਜਕਤਾ ਮਚਿਆ ਕਰਕੇ ਇਹਨਾਂ ਨੇ ਰੱਖਣੀ ਕੀਤੀ, ਸਾਰੀ ਜਵਾਨੀ ਨੂੰ ਪਿਆਰਿਓ ਬਰਬਾਦ ਕਰ ਦਿੱਤਾ। ਤੇ ਕਿਹਾ ਜਾਂਦਾ ਅੱਜ ਵੀ ਉਹਨਾਂ ਇਲਾਕਿਆਂ ਦੇ ਵਿੱਚ ਆ ਖੇਮਕਰਨ ਪੱਟੀ ਦਾ ਇਲਾਕਾ ਜਿਹੜਾ ਹੈ ਤੇ ਇਹ ਮਾਝੇ ਦਾ ਇਲਾਕਾ ਪਿਆਰਿਓ, ਤਕਰੀਬਨ ਕਿਹਾ ਜਾਂਦਾ ਗੁਰਮੁਖ ਪਿਆਰੇ ਸਿਆਣੇ ਬਜ਼ੁਰਗ ਦੱਸਦੇ ਹਨ ਕਿ ਜਦੋਂ ਇਹ ਜੂਨ 84 ਦਾ ਜਦੋਂ ਭਾਣਾ ਵਰਤਿਆ, ਉਹ ਤੋਂ ਬਾਅਦ ਤਕਰੀਬਨ 15-15 ਸਾਲ, 12-12 ਸਾਲ ਤੋਂ ਬਾਅਦ ਪਿਆਰਿਓ ਉੱਥੇ ਇਲਾਕਿਆਂ ਦੇ ਵਿੱਚ ਜੰਜ ਚੜੀ ਸੀ। ਇਹਦਾ ਮਤਲਬ ਇਹਨਾਂ ਬੇਈਮਾਨਾਂ ਨੇ, ਜ਼ਾਲਮ ਸਰਕਾਰ ਨੇ ਕੋਈ ਵੀ ਜਿਹੜਾ ਨੌਜਵਾਨ ਜਿਹੜਾ ਉਹਨੂੰ ਸਾਬਤ ਨਹੀਂ ਛੱਡਣਾ ਕੀਤਾ। ਜਿਹੜਾ ਵੀ ਕੇਸਾਧਾਰੀ ਹੁੰਦਾ ਸੀ ਉਹਨੂੰ ਪਕੜ ਕਰਕੇ ਕਿਸੇ

ਨਾ ਕਿਸੇ ਅੱਤਵਾਦੀ ਵੱਖਵਾਦੀ ਰੂਪ ਦੇ ਵਿੱਚ। ਹੁਣ ਮਰਾਤਬੇ ਵੀ ਪਿਆਰਿਓ, ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਕਿਸੇ ਨੇ ਪਿਆਰਿਓ ਅਫਸਰ ਬਣਨਾ ਹੋਵੇ, ਕੀ ਕੀਤਾ ਜਾਂਦਾ? ਉਹਦੀਆਂ ਡਿਗਰੀਆਂ ਹੁੰਦੀਆਂ, ਉਹਨਾਂ ਦੀਆਂ ਪੜ੍ਹਾਈਆਂ ਹੁੰਦੀਆਂ ਕਿ ਭਾਈ ਇੰਨੀ ਪੜ੍ਹਾਈ ਤੂੰ ਕਰ, ਆਹ ਡਿਗਰੀਆਂ ਤੈਨੂੰ ਚਾਹੀਦੀਆਂ, ਉਹ ਤੋਂ ਬਾਅਦ ਤੈਨੂੰ ਇਹ SHO ਲਾਇਆ ਜਾਵੇਗਾ, ਸਬ ਇੰਸਪੈਕਟਰ ਇੰਸਪੈਕਟਰ ਹੋ ਗਿਆ, ਇਹ ਮਰਾਤਬੇ ਇਹ ਤੈਨੂੰ ਦਿੱਤੇ ਜਾਣਗੇ, ਤੇਰੀਆਂ ਤਨਖਾਹਾਂ ਵਧਣਗੀਆਂ। ਲੇਕਿਨ ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਇੰਨੀ ਅੱਤ ਚੱਕਣੀ ਕੀਤੀ, ਇਹ ਸਿੰਘਾਂ ਦਾ ਖੁਰਾਕ ਖੋਜ ਸਰਵਨਾਸ਼ ਹੀ ਕਰਨਾ ਚਾਹੁੰਦੇ ਸੀ ਨਾ, ਸਾਰੇ ਤਾਂ ਮਾੜੇ ਨਹੀਂ ਸੀ ਪਿਆਰਿਓ, ਇਹਨਾਂ ਨੇ ਸਿੱਧਾ ਕਹਿ ਦਿੱਤਾ ਕਿ ਭਾਈ ਕਿ ਇੰਨੇ ਲੋਕਾਂ ਨੂੰ ਮਾਰੋ, ਤੁਹਾਨੂੰ ਆਹ ਮੁਰਾਦਬਾ ਮਿਲ ਜਾਵੇਗਾ। ਹੁਣ ਉਹ ਮੁਰਾਦਬੇ ਲੈਣ ਦੇ ਲਈ ਬਹੁਤ ਸਾਰੇ ਬੇਕਸੂਰ ਲੋਕ ਜਿਹੜੇ ਹਨ, ਜਿਨ੍ਹਾਂ ਦਾ ਕੋਈ ਪਿਆਰਿਓ ਕਸੂਰ ਨਹੀਂ, ਕੋਈ ਲੈਣਾ ਦੇਣਾ ਨਹੀਂ, ਵਿਚਾਰੇ ਸਿੱਧੇ ਸਾਦੇ ਘਰਾਂ ਪਰਿਵਾਰਾਂ ਦੇ ਵਿੱਚ ਰਹਿਣ ਵਾਲੇ, ਕੋਈ ਵੱਡਾ ਦੋਸ਼ ਨਹੀਂ, ਉਹਨਾਂ ਨੂੰ ਪਕੜ ਕਰਕੇ ਹੱਥ ਪੈਰ ਬੰਨ ਕਰਕੇ ਗੋਲੀਆਂ ਮਾਰ ਦੇਣੀਆਂ, ਉਹਨਾਂ ਦੀਆਂ ਲਾਸ਼ਾਂ ਨਹਿਰਾਂ ਦੇ ਵਿੱਚ ਸੁੱਟ ਦੇਣੀਆਂ, ਡੈਮਾਂ ਦੇ ਵਿੱਚ ਪੱਥਰ ਬਣ ਕੇ ਸੁੱਟ ਦੇਣੇ, ਅਤੇ ਫਿਰ ਪਤਾ ਹੀ ਨਹੀਂ ਲੱਗਣਾ। ਅਤੇ ਅੱਜ ਵੀ ਬਹੁਤ ਸਾਰੇ

ਉਹ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਜਾਂਦਾ, ਉਹਨਾਂ ਦੀਆਂ ਲਾਸ਼ਾਂ ਦੇ ਦਿੱਤੀਆਂ ਜਾਂਦੀਆਂ ਕਿ ਲਓ ਭਾਈ ਤੇ ਤੁਸੀਂ ਇਹਨਾਂ ਦਾ ਸੰਸਕਾਰ ਕਰ ਦਿਓ। ਤੇ ਉਹਨਾਂ ਨੂੰ ਵੀ ਪਿਆਰੀਓ ਇੱਕ ਖਾਤਰ ਜਮਾਈ ਹੋ ਜਾਂਦੀ ਹੈ ਕਿ ਚਲੋ ਜੀ ਸਾਡਾ ਬੱਚਾ ਨਹੀਂ ਰਿਹਾ, ਇਹਨੂੰ ਸਰਕਾਰਾਂ ਨੇ ਜਾਂ ਇਹਨਾਂ ਨੂੰ ਇਹ ਕਰਕੇ ਗੋਲੀ ਮਾਰ ਦਿੱਤੀ ਜਾਂ ਅੱਤਵਾਦੀ ਇਹਦੇ ਵਿੱਚ ਉਹਦੇ ਵਿੱਚ ਇਹਨੂੰ ਮਾਰ ਦਿੱਤਾ, ਖਤਮ ਹੋ ਗਿਆ। ਉਹਨਾਂ ਦੇ ਮਨ ਦੇ ਵਿੱਚ ਪਿਆਰੀਓ ਇੱਕ ਇਹ ਹੋ ਜਾਂਦਾ ਕਿ ਚਲੋ ਜੀ ਸਾਡਾ ਜੀਵ ਜਿਹੜਾ ਇਹ ਨਹੀਂ ਰਿਹਾ, ਇਹਨੇ ਵਾਪਸ ਨਹੀਂ ਆਉਣਾ। ਕਈ ਲੋਕ ਪਿਆਰੀਓ ਕਈ ਕਈ ਸਾਲ ਉਡੀਕ ਕਰਦੇ ਰਹਿ ਕੇ ਸਾਡਾ ਬੱਚਾ ਆਵੇਗਾ, ਪਤਾ ਹੀ ਨਹੀਂ ਪਿਆਰੀਓ ਕੋਈ ਖੇਤਾਂ ਦੇ ਵਿੱਚ ਜਾ ਰਿਹਾ, ਕੰਮ ਕਰ ਰਿਹਾ, ਕਿੱਥੇ ਕੋਈ ਜਾ ਰਿਹਾ। ਉਹਨਾਂ ਨੂੰ ਪਕੜ ਕਰਕੇ ਸਿਰਫ ਆਪਣੇ ਤਮਕੇ ਵਧਾਉਣ ਦੇ ਲਈ, ਸਿਰਫ ਆਪਣੇ ਰੁਤਬੇ ਚਾਰ ਟੱਕਿਆਂ ਦੇ ਖਾਤਰ ਤੇ ਆਪਣਾ ਰੁਤਬਾ ਵਧਾਉਣ ਦੇ ਲਈ ਇਹਨਾਂ ਜ਼ਾਲਮਾਂ ਨੇ ਬੇਈਮਾਨਾਂ ਨੇ ਫਿਰ ਚੁਣ ਚੁਣ ਕਰਕੇ ਸਿੱਖੀ ਨੂੰ ਪਿਆਰੀਓ ਸਿੱਖੀ ਦੀ ਜਵਾਨੀ ਦਾ ਇਹਨਾਂ ਨੇ ਕਤਲ ਕਰਨਾ ਕੀਤਾ। ਇਸ ਕਰਕੇ ਕਈ ਕਈ ਸਾਲ ਇਲਾਕਿਆਂ ਦੇ ਵਿੱਚ ਪਿਆਰੀਓ ਜੰਜ ਨਹੀਂ ਚੜ੍ਹੀ, ਕਿਉਂਕਿ ਨੌਜਵਾਨ ਕੋਈ ਨਹੀਂ ਰਿਹਾ, ਬੁੱਢੇ ਬੁੱਢੇ ਹੀ ਰਹਿ ਗਏ। ਅਤੇ ਉਹ ਵੀ ਪਿਆਰੀਓ ਉਹਨਾਂ ਨੂੰ ਵੀ ਫਿਰ ਕਈ ਵਾਰੀ ਕਹਿ ਕਰਕੇ ਉਹਨਾਂ ਨੂੰ ਵੀ ਕੁੱਟਣਾ, ਜੇਲ੍ਹਾਂ ਦੇ ਵਿੱਚ ਡੱਕ ਦੇਣਾ। ਕਹਿਣ ਦਾ ਮਤਲਬ ਪਿਆਰੀਓ ਦੇਖੋ, ਇਹ ਦੋ ਘੱਲੂ ਘਾਰਿਆਂ ਦਾ ਜੋ ਮੈਂ ਬੇਨਤੀ ਕਰ ਰਿਹਾ, ਛੋਟਾ ਘੱਲੂ ਘਾਰਾ ਵੱਡਾ ਘੱਲੂ ਘਾਰਾ, ਇਹਨਾਂ ਦੀ ਇੱਕ ਗਿਣਤੀ ਹੈ ਤਕਰੀਬਨ। ਹਾਂਜੀ, ਇੰਨੇ ਸਿੰਘ ਇਹਦੇ ਵਿੱਚ ਇਹ ਘੱਲੂ ਘਾਰੇ ਦੇ ਵਿੱਚ ਸ਼ਹੀਦ ਹੋਏ। ਲੇਕਿਨ ਪਿਆਰੀਓ 84 ਦਾ ਜਿਹੜਾ ਘੱਲੂ ਘਾਰਾ ਜਦੋਂ ਇਹਨਾਂ ਨੇ ਜ਼ਾਲਮ ਸਰਕਾਰ ਨੇ ਤੇ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਉੱਤੇ ਅਟੈਕ ਕੀਤਾ, ਇਹ ਤਾਂ ਸਿਰਫ ਸ਼ੁਰੂਆਤ ਹੈ। ਜੇ ਆਪਾਂ ਗੱਲ ਕਰੀਏ ਉਸ ਵੇਲੇ ਤਾਂ ਪਿਆਰਿਓ ਤਕਰੀਬਨ ਇਹ ਗਿਣਤੀ ਕਰਦੇ 5-7 ਹਜ਼ਾਰ ਸਿੰਘ ਸ਼ਹੀਦ ਹੋਏ। ਉਸ ਤੋਂ ਬਾਅਦ ਜਦੋਂ ਪਿਆਰਿਓ ਬੀਬੀ ਇੰਦਰਾ ਨੂੰ ਜਦੋਂ ਉਹਦਾ ਸੌਦਾ ਲਾਉਣਾ ਕੀਤਾ, ਉਹ ਤੋਂ ਬਾਅਦ ਦਿੱਲੀ ਕਾਨਪੁਰ ਆਦਿਕ ਬਹੁਤ ਇਲਾਕਿਆਂ ਦੇ ਵਿੱਚ ਪਿਆਰਿਓ ਸਿੱਖਾਂ ਦੀ ਨਸਲ ਕੁਸ਼ੀ ਕਰਨੀ ਕੀਤੀ ਹੈ, ਤੇ ਉਹਦੀ ਗਿਣਤੀ ਕਿੱਥੇ ਹੋ ਸਕਦੀ ਹੈ। ਚਲੋ ਉਹ ਵੀ ਗਿਣਤੀ ਹੋ ਗਈ। ਉਹ ਤੋਂ ਬਾਅਦ ਪੰਜਾਬ ਦੇ ਵਿੱਚ ਪਿਆਰਿਓ ਕਈ ਦਹਾਕੇ ਜਿਹੜੇ ਹਨ, ਕਈ ਵਰੇ 10-15 ਸਾਲ ਇਸ ਤਰ੍ਹਾਂ ਹੀ ਚੱਲਦਾ ਰਿਹਾ, ਕੋਈ ਵੀ ਨੌਜਵਾਨ ਬੱਚਾ ਸਿੰਘ ਜਿਹੜਾ ਮਿਲ ਜਾਵੇ ਉਹਨੂੰ ਪਕੜ ਕੇ ਇਹ ਕਰ ਦੇਣਾ। ਜਕਾਰਿਆਂ ਦੇ ਉੱਤੇ ਵੀ ਪਿਆਰਿਓ ਬੈਨ ਲਾ ਦਿੱਤੀ ਗਈ। ਹੁਣ ਕਿ ਉਸ ਜ਼ਮਾਨੇ ਦੀ ਮੈਂ ਗੱਲ ਕਰਦਾ ਹਾਂ ਕਿ 90 ਦਾ ਦਹਾਕਾ ਜਿਹੜਾ, ਕਈ ਵਾਰੀ ਸਾਡੇ ਸਿੰਘ ਵੀ ਜਿਹੜੇ ਹਜ਼ੂਰ ਸਾਹਿਬ ਦੇ ਇੰਨਾ ਮਨ ਦੇ ਵਿੱਚ ਡਰ ਆ ਗਿਆ ਸੀ ਕਈਆਂ ਦੇ ਕਿ ਨਹੀਂ ਭਾਈ ਪੰਜਾਬ ਦੇ ਵਿੱਚ ਨਹੀਂ ਜਾਣਾ, ਕਿਉਂਕਿ ਕੋਈ ਵੀ ਜਿਹੜਾ, ਕਿਉਂਕਿ ਹਜ਼ੂਰ ਸਾਹਿਬ ਦੇ ਵਿੱਚ ਸਾਰੇ ਜਿਹੜੇ ਸੰਪੂਰਨ ਸਿੰਘ ਹੋਇਆ ਕਰਦੇ, ਤੇ ਕੋਈ ਵੀ ਉੱਥੇ ਚੱਲ ਗਿਆ ਇਹਨਾਂ ਨੇ ਪਕੜ ਕਰਕੇ ਜੀ ਆ ਖਾੜਕੂ ਹੈ ਇਹ ਅੱਤਵਾਦੀ ਕਹਿ ਕਰਕੇ ਉਹਨਾਂ ਨੂੰ ਇਹ ਕਰ ਦੇਣਾ। ਤੇ ਇੱਕ ਵਾਰੀ ਸਾਧ ਸੰਗਤ ਜੀ ਚੰਗੀ ਤਰ੍ਹਾਂ ਯਾਦ ਹੈ, ਕੋਈ ਸਾਡੇ ਨੌਜਵਾਨਾਂ ਦਾ ਜਥਾ ਗਿਆ ਸੀ ਤੇ ਉਹ ਜਾ ਰਹੇ ਸਨ ਗੱਡੀ ਦੇ ਉੱਤੇ ਬੈਠ ਕਰਕੇ, ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ। ਜਿਸ ਤਰ੍ਹਾਂ ਅੱਜ ਵੀ ਪਿਆਰਿਓ ਕਿੱਥੋਂ ਆਪਾਂ ਕੋਈ ਗੁਰੂ ਘਰ ਦੇ ਵਿੱਚ ਜਦੋਂ ਜਾਂਦੇ ਹਾਂ ਲੰਘਦੇ ਹਾਂ, ਜਕਾਰੇ ਆਪਾਂ ਛੱਡਦੇ ਹਾਂ, ਜਕਾਰਿਆਂ ਦੇ ਉੱਤੇ ਥੋੜ੍ਹੀ ਕੋ ਪਾਬੰਦੀ ਹੈ। ਅੱਜ ਵੀ ਪਿਆਰਿਓ ਜਿੱਥੇ ਮਰਜ਼ੀ ਜਾਓ ਪਾਰਲੀਮੈਂਟ ਤੱਕ ਪਿਆਰਿਓ ਉੱਥੇ ਵੀ ਆਪਾਂ ਜਕਾਰਾ ਲਾਉਂਦੇ ਹਾਂ। ਲੇਕਿਨ ਸਮਾਂ ਇਹੋ ਜਿਹਾ ਜਿਹੜਾ ਹੈ ਇਹਨਾਂ ਬੇਈਮਾਨਾਂ ਨੇ ਬਣਾ ਦਿੱਤਾ, ਇੱਥੋਂ ਕੁਝ ਸਿੰਘ ਪਿਆਰਿਓ ਦਰਸ਼ਨਾਰਥੀ ਜਿਹੜੇ ਅਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਗਏ ਗੱਡੀ ਦੇ ਉੱਤੇ ਬੈਠ ਕਰਕੇ, ਇਹ ਉੱਥੇ ਉਹਨਾਂ ਨੇ ਨਾ ਗੁਰੂ ਘਰ ਦੇ ਅੱਗੇ ਜਕਾਰੇ ਛੱਡ ਦਿੱਤੇ, ਪੁਲਿਸ ਦਾ ਪਹਿਰਾ ਲੱਗਿਆ ਹੋਇਆ, ਉਹਨਾਂ ਨੇ ਗ੍ਰਿਫਤਾਰ ਕਰ ਲਿਆ, ਕਹਿ ਦਿੱਤਾ ਜੀ ਇਹ ਅੱਤਵਾਦੀ ਹੈ। ਇੰਨਾ ਉਹਨਾਂ ਨੂੰ ਕੁੱਟਿਆ ਗਿਆ, ਬਹੁਤ ਸ਼ਿੱਤਾਂ ਦਿੱਤੀਆਂ ਗਈਆਂ। ਫਿਰ ਪਿਆਰਿਓ ਤੇ ਸਾਡੇ ਉਹਨਾਂ ਸਿੰਘਾਂ ਨੇ ਰਾਸਤਾ ਕੀਤਾ, ਉਹਨਾਂ ਨੇ ਮਰਾਠੀ ਦੇ ਵਿੱਚ ਫਿਰ ਗੱਲ ਕੀਤੀ, ਦੱਸਿਆ ਕਿ ਜੀ ਅਸੀਂ ਮਹਾਰਾਸ਼ਟਰਾ ਤੋਂ ਆਏ ਹਾਂ। ਉਸ ਵੇਲੇ ਕਿਹੜੇ ਆਧਾਰ ਕਾਰਡ ਆਦਿਕ ਵੀ ਨਹੀਂ ਹੋਇਆ ਕਰਦੇ ਸਨ, ਬਹੁਤ ਲੰਬਾ ਸਮਾਂ ਜੇਲ੍ਹ ਦੇ ਵਿੱਚ ਰੱਖ ਕਰਕੇ ਬਹੁਤ ਤਸ਼ੀਤਾਂ ਦਿੱਤੀਆਂ। ਫਿਰ ਬਾਅਦ ਦੇ ਵਿੱਚ ਬਹੁਤ ਮਿਹਨਤ ਮੁਸ਼ਕਤ ਤੋਂ ਬਾਅਦ ਉਹਨਾਂ ਨੂੰ ਛੱਡਿਆ ਗਿਆ। ਇਲਜ਼ਾਮ ਕੀ ਲਾਇਆ ਜੀ ਇਹਨਾਂ ਨੇ? ਜਕਾਰਾ ਛੱਡਿਆ ਕਰਕੇ। ਹੁਣ ਕੋਈ ਗੱਲ ਹੋਈ ਪਿਆਰਿਓ? ਜਕਾਰਾ ਛੱਡਣਾ ਵੀ ਇਹ ਪੰਜਾਬ ਦੀ ਧਰਤੀ ਦੇ ਵਿੱਚ ਆਪਣੀ ਮਾਤਰ ਭੂਮੀ ਹੈ, ਮਦਰ ਦੇਸ਼ ਹੈ, ਉੱਥੇ ਜਕਾਰਾ ਛੱਡ ਦਿੱਤਾ ਤਾਂ ਵੀ ਇਹਨਾਂ ਨੇ ਪਕੜ ਲਿਆ, ਕਿਹਾ ਕਿ ਜੀ ਕਿ ਅੱਤਵਾਦੀ ਹੈ ਕਰਕੇ ਕੋਈ ਕੇਸਾ ਧਾਰੀ। ਆਪਾਂ ਕਹਿੰਦੇ ਨਾ ਪਿਆਰਿਓ ਕਈ ਵਾਰੀ ਕਿ ਪੰਜਾਬ ਦੇ ਵਿੱਚ ਪਤਿਤ ਪੁਣਾ ਬਹੁਤ ਜ਼ਿਆਦਾ, ਲੇਕਿਨ ਇਹਦੀ ਸ਼ੁਰੂਆਤ ਹੀ ਇਸ ਤਰ੍ਹਾਂ ਹੋਈ, ਕਿਉਂਕਿ ਕੋਈ ਵੀ ਜਿਹੜਾ ਪਿਆਰਿਓ ਸਾਬਤ ਸੂਰਤ ਨਜ਼ਰ ਆਉਂਦਾ, ਸੋਹਣੀ ਦਸਤਾਰ ਸਜਾਉਂਦਾ, ਇਹ ਕਹਿੰਦੇ ਜੀ ਇਹ ਅੱਤਵਾਦੀ ਹੈ, ਇਹ ਨਿਸ਼ਾਨੀਆਂ ਬਣਾ ਦਿੱਤੀਆਂ। ਹੁਣ ਕੋਈ ਕੇਸਾ ਧਾਰੀ ਪਿਆਰਿਓ ਕੋਈ ਹੋਵੇ ਤੇ ਉਹਨੂੰ ਅੱਤਵਾਦੀ ਕਹਿਣਾ ਕਿੱਥੋਂ ਤੱਕ ਜਾਇਜ਼ ਹੈ? ਹੁਣ ਲੋਕ ਵੀ ਡਰ ਗਏ, ਜਿਹੜੀਆਂ ਮਾਵਾਂ ਜਿਹੜੇ ਪਰਿਵਾਰ ਵਾਲੇ ਵੀ ਉਹ ਵੀ ਪਿਆਰਿਓ ਭੈਭੀਤ ਹੋ ਗਏ ਕਿ ਬੱਚਿਆਂ ਦਾ ਕੀ ਕੀਤਾ ਜਾਵੇ। ਹੁਣ ਜਿਹੜਾ ਕੇਸਾ ਧਾਰੀ ਹੈ ਉਹਨਾਂ ਨੂੰ ਚੁੱਕ ਕੇ ਜਿਹਨੇ ਕਿਰਪਾਨ ਸਜਾਇਆ, ਕਕਾਰਾਂ ਦੀ ਰਹਿਤ ਰੱਖੀ ਹੈ, ਉਹਨੂੰ ਪਕੜ ਕਰਕੇ ਲੈ ਕੇ ਜਾਣਾ, ਅੱਤਵਾਦੀ ਕਹਿ ਕਰਕੇ ਉਹਨੂੰ ਮਾਰਨਾ ਕੁੱਟਣਾ,
ਜਾਨੋਂ ਮਾਰ ਦੇਣਾ। ਤਾਂ ਕਰਕੇ ਲੋਕਾਂ ਨੇ ਪਿਆਰਿਓ ਜਿਹੜਾ ਪਤਿਤ ਗੁਣਾ ਪੰਜਾਬ ਦੇ ਵਿੱਚ ਅਤੇ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਉਹਦਾ ਇੱਕ ਬਹੁਤ ਵੱਡਾ ਕਾਰਨ ਇਹ ਵੀ ਹੈ ਕਿਉਂਕਿ ਜ਼ਾਲਮ ਸਰਕਾਰ ਜਿਹੜੀ ਹੈ ਇਹ ਬੰਦੇ ਜਿਹੜੇ ਹਨ ਕੋਈ ਵੀ ਜਿਹੜਾ ਨੌਜਵਾਨ ਸਿੰਘ ਜਦੋਂ ਕੇਸਾਧਾਰੀ ਕਕਾਰਾਂ ਦੀ ਰਹਿਤ ਰੱਖਿਆ ਹੋਇਆ ਨਜ਼ਰ ਆਉਂਦਾ ਉਹਨੂੰ ਗ੍ਰਿਫਤਾਰ ਕਰ ਲੈਂਦੇ ਤਸ਼ਤਾਂ ਢਾਉਂਦੇ ਹਨ ਅਤੇ ਉਹਨਾਂ ਦੇ ਮਾਂ ਬਾਪ ਡਰਦੇ ਮਾਰੇ ਫਿਰ ਉਹਨਾਂ ਨੇ ਕੇਸਾਂ ਦੀਆਂ ਬੇਦਬੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਪਤਾ ਸੀ ਕਿ ਭਾਈ ਜੇ ਕੇਸਾਧਾਰੀ ਕਕਾਰਧਾਰੀ ਰਹੇਗਾ ਤੇ ਇਹਨੇ ਅੱਤਵਾਦੀ ਕਹਿ ਕਰਕੇ ਮਾਰ ਦੇਣਾ। ਕਹਿਣ ਦਾ ਮਤਲਬ ਪਿਆਰਿਓ ਬਹੁਤ ਇਹ ਜਿਹੜਾ ਹੈ ਘੱਲੂਘਾਰੇ ਦੇ ਵਿੱਚ ਕਿੰਨੇ ਸਿੰਘ ਸ਼ਹੀਦ ਹੋਏ ਕਿਉਂਕਿ ਅੱਗ ਉਸੇ ਵੇਲੇ ਲੱਗੀ। ਇਹ ਕਈ ਸਾਲ ਜਿਹੜੀ ਅੱਗ ਮੱਚਦੀ ਰਹੀ ਪੰਜਾਬ ਕਈ ਸਾਲ ਪਿਆਰਿਓ ਇਹੀ ਚੀਜ਼ੇ ਘੱਲੂਘਾਰੇ ਦੇ ਵਿੱਚ ਜਲਦਾ ਰਿਹਾ। ਬਹੁਤ ਜ਼ਿਆਦਾ ਸਿੱਖੀ ਦਾ ਨੁਕਸਾਨ ਹੋਇਆ। ਇਹ ਵਕਤੀ ਲੋਕ ਇਹੀ ਚਾਹੁੰਦੇ ਸੀ ਕਿ ਭਾਈ ਕਿ ਅਸੀਂ ਇਹਨਾਂ ਨੂੰ ਤਬਾਹ ਕਰ ਦਈਏ, ਖਤਮ ਕਰ ਦਈਏ, ਨਸਲਕੁਸ਼ੀ ਕਰ ਦਈਏ, ਇਹਨਾਂ ਦਾ ਨਾਮੋ ਨਿਸ਼ਾਨ ਆਪਾਂ ਮਿਟਾ ਦਈਏ। ਲੇਕਿਨ ਪਿਆਰਿਓ ਕੋਈ ਵੀ ਖਾਲਸੇ ਨੂੰ ਕਿਉਂਕਿ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਗੁਰੂ ਕਾ ਖਾਲਸਾ ਪਿਆਰਿਓ ਪਰਮਾਤਮ ਕੀ ਮੌਜ ਦੇ ਵਿੱਚੋਂ ਪ੍ਰਗਟ ਹੋਇਆ ਤੇ ਵਕਤੀ ਤੌਰ ਤੇ ਬਹੁਤ ਲੋਕਾਂ ਨੇ, ਕਦੇ ਮੁਗਲਾਂ ਨੇ ਵੀ ਪਿਆਰਿਓ ਇਹ ਕੀਤਾ, ਤੁਰਕਾਂ ਨੇ ਵੀ ਕੀਤਾ ਸੀ, ਅਹਿਮਦ ਸ਼ਾਹ ਅਬਦਾਲੀ ਵੀ ਪਿਆਰਿਓ ਇਹੀ ਕਹਿੰਦਾ ਸੀ ਥੋੜੇ ਬਾੜੇ ਹਨ ਇਹ ਮੇਰੇ ਅੱਗੇ ਕੀ ਸੁਰ ਚੱਕਣਗੇ, ਇਹਨਾਂ ਨੂੰ ਮਾਰ ਦੇਵਾਂਗਾ, ਇਹਨਾਂ ਦੇ ਸਭ ਪਰਿਵਾਰ ਸਭ ਬਰਬਾਦ ਕਰ ਦੇਵਾਂਗਾ। ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾਂਦੀ ਸੀ, ਸਿੰਘਾਂ ਨੂੰ ਮਾਰ ਕੇ ਉਹਨਾਂ ਦੇ ਸਿਰ ਪਿਆਰਿਓ ਟੰਗਾਏ ਜਾਂਦੇ ਤੇ ਨਾਲ ਉਹਨਾਂ ਦੇ ਨਾਲ ਕੁੱਤੇ ਬਿੱਲੇ ਵੀ ਮਾਰ ਕਰਕੇ ਬਰਸ਼ਾਂ ਦੇ ਉੱਤੇ ਟੰਗਾਇਆ ਜਾਂਦਾ ਸੀ। ਹੁਣ ਕੋਈ ਪੁੱਛਿਆ ਕਿ ਹਾਂਜੀ ਚਲੋ ਸਿੰਘ ਨੂੰ ਮਾਰਿਆ ਇਹ ਤਾਂ ਅੱਤਵਾਦੀ ਹੈ ਸਮਝੋ, ਜਾਂ ਤੁਸੀਂ ਕਹਿੰਦੇ ਹੋ ਕਿ ਜੀ ਸਿੰਘਾਂ ਦੀ ਨਸਲਕੁਸ਼ੀ ਕਰਦੇ ਹੋ, ਇਹਨਾਂ ਤੂੰ ਤਾਂ ਮਾਰ ਦਿੱਤਾ, ਲੇਕਿਨ ਇਹ ਕੁੱਤੇ ਬਿੱਲੇ ਕਿਉਂ ਮਾਰੇ? ਇਹ ਕਹਿੰਦੇ ਜੀ ਸਿੰਘਾਂ ਦੇ ਸਾਰਿਆਂ ਨੂੰ ਖਤਮ ਕਰ ਦਿੱਤਾ, ਉਹਨਾਂ ਦੇ ਕੁੱਤੇ ਬਿੱਲਿਆਂ ਨੂੰ ਵੀ ਅਸੀਂ ਮਾਰ ਦਿੱਤਾ, ਇਹਦਾ ਮਤਲਬ ਇਹਨਾਂ ਦਾ ਪੂਰਾ ਸਰਵਨਾਸ਼ ਕਰ ਦਿੱਤਾ, ਖੁਰਾ ਖੋਜ ਮਿਟਾ ਦਿੱਤਾ। ਇਹ ਇਸ ਤਰ੍ਹਾਂ ਦਾਅਵੇ ਕਰਦੇ ਸਨ ਕਿ ਭਾਈ ਅਸੀਂ ਇਹਨਾਂ ਨੂੰ ਵੜ ਦਿੱਤਾ। ਤੇ ਖਾਲਸੇ ਨੇ ਵੀ ਕਿਹਾ ਨਾ ਕਿ ਮੰਨੂ ਨੇ ਵੀ ਇਸ ਤਰ੍ਹਾਂ ਅੱਤ ਚੱਕੀ ਸੀ ਤੇ ਜਿਸ ਤਰ੍ਹਾਂ ਦਾਤਰੀ ਲੈ ਕਰਕੇ ਸੋਇਆ ਜਿਹੜਾ ਹੁੰਦਾ ਨਾ ਪਿਆਰਿਓ, ਆ ਫਸਲ ਨੂੰ ਜਿੰਨਾ ਜ਼ਿਆਦਾ ਤੁਸੀਂ ਵੱਢੋਗੇ ਉਨਾ ਜ਼ਿਆਦੀ ਇਹ ਫਸਲ ਫਲੀਭੂਤ ਹੁੰਦੀ ਹੈ। ਖਾਲਸੇ ਨੇ ਇਹ ਬੋਲਾ ਪ੍ਰਗਟ ਕਰਨਾ ਕੀਤਾ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਨ ਸਵਾਏ ਹੋਏ। ਇਹ ਦਾਤਰੀ ਦੇ ਨਾਲ ਜਿਸ ਤਰ੍ਹਾਂ ਸੋਇਆ ਨੂੰ ਜਿੰਨਾ ਵੱਡਿਆ ਜਾਵੇ ਪਿਆਰਿਓ ਉਨੀ ਫਸਲਵਾੜੀ ਬਹੁਤ ਜ਼ਿਆਦਾ ਵੱਧਦੀ ਹੈ। ਇਹ ਚਾਹੁੰਦੇ ਸੀ, ਮੰਨੂ ਨੇ ਵੀ ਚਾਹਿਆ ਕਿ ਮੈਂ ਇਹਨਾਂ ਨੂੰ ਵੱਢ ਦੇਵਾਂਗਾ, ਖਤਮ ਕਰ ਦੇਵਾਂਗਾ, ਜਿੰਨਾ ਉਹਨੇ ਵੱਡਿਆ ਪਿਆਰਿਓ ਸਗੋਂ ਗੁਰੂ ਕਾ ਖਾਲਸਾ ਔਰ ਚੜ੍ਹਦੀ ਕਲਾ ਦੇ ਵਿੱਚ ਹੋ ਕਰਕੇ ਨਿਤਰਿਆ ਪ੍ਰਗਟ ਹੋਇਆ। ਤੇ ਨਾਲ ਇਹ ਰਾਜਨੈਤਿਕ ਪਿਆਰਿਓ ਅੱਜ ਜਦੋਂ ਵਿਸ਼ਲੇਸ਼ਣ ਆਪਾਂ ਕਰਦੇ ਹਾਂ, ਔਰ ਇੱਕ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ, ਚਲੋ ਅੱਜ ਦੇ ਜ਼ਮਾਨੇ ਦੇ ਵਿੱਚ ਪਿਆਰਿਓ ਸੋਸ਼ਲ ਮੀਡੀਆ ਜਿਹਨੂੰ ਆਪਾਂ ਬੋਲਦੇ ਹਾਂ, ਅੱਜ ਹਰ ਕੋਈ ਬੰਦਾ ਜਿਹੜਾ ਹੈ ਇਹ ਆਪਾਂ ਆਪਣੇ ਦੇ ਵਿੱਚ ਜਰਨਲਿਸਟ ਉਹਨੂੰ ਕਹਿ ਲਿਓ, ਪੱਤਰਕਾਰ ਕਹਿ ਲਿਓ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਕੈਮਰੇ ਕਿੱਥੇ ਹੁੰਦੇ ਸਨ, ਪੱਤਰਕਾਰ ਵੀ ਥੋੜ੍ਹੇ ਬਾੜੇ ਹੁੰਦੇ। ਅੱਜ ਦੇਖੋ ਹਰੇਕ ਦੇ ਕੋਲ ਮੋਬਾਈਲ ਆ ਗਿਆ, ਆਪਾਂ ਵੇਖਦੇ ਨਾ ਕਿਹਨੂੰ ਕੋਈ ਪੱਤਰਕਾਰ ਨੂੰ ਜਰਨਲਿਸਟ ਨੂੰ ਆਪਾਂ ਥੋੜ੍ਹੀ ਸੱਦਦੇ ਹਾਂ। ਹੁਣ ਕਿੱਥੇ ਕੋਈ ਘਟਨਾ ਹੋਈ ਤੁਰੰਤ ਪਿਆਰਿਓ ਇੰਨੇ ਕੈਮਰੇ ਲੱਗੇ ਹੋਏ, ਰਿਕਾਰਡ ਹੋ ਜਾਂਦਾ, ਰਿਕਾਰਡ ਆਪਾਂ ਕਰ ਲੈਂਦੇ ਹਾਂ ਕੱਢ ਕੇ ਤੇ ਤੁਰੰਤ ਉਹ ਗੱਲ ਵਾਇਰਲ ਹੋ ਗਈ ਤੇ ਪਤਾ ਲੱਗ ਜਾਂਦਾ ਇਹਦੇ ਵਿੱਚ ਅਸਲ ਗੱਲ ਕੀ ਹੈ। ਉਹਨਾਂ ਜ਼ਮਾਨਿਆਂ ਦੇ ਵਿੱਚ ਇਹੋ ਜਿਹੇ ਸਾਧਨ ਵੀ ਨਹੀਂ ਸਨ, ਸਿਰਫ ਪਿਆਰਿਓ ਤੇ ਜਿਹੜੇ ਪੱਤਰਕਾਰ ਜਿਹੜੇ ਹੁੰਦੇ ਸਨ ਉਹਨਾਂ ਨੇ ਜਿਹੜੀਆਂ ਖਬਰਾਂ ਛਾਪੀਆਂ, ਜਿਹੜੇ ਜਰਨਲਿਸਟ ਪੱਤਰਕਾਰ ਹੁੰਦੇ ਉਹਨਾਂ ਦੇ ਕੋਲ ਜਿਹੜੇ ਕੈਮਰੇ ਹੁੰਦੇ ਹਨ, ਉਹ ਕੈਮਰੇ ਦੇ ਵਿੱਚ ਕੋਈ ਉਹਨਾਂ ਨੇ ਮੂਵੀ ਜਾਂ ਤਸਵੀਰ ਬਣਾ ਲਈ, ਉਹੀ ਪਿਆਰਿਓ ਤੇ ਪਬਲਿਕ ਦੇ ਵਿੱਚ ਆਉਂਦੀ ਸੀ ਤੇ ਇਹਨਾਂ ਨੇ ਉਹ ਵੀ ਬੈਨ ਕਰ ਦਿੱਤਾ। ਜੇ ਅੱਜ ਦਾ ਜ਼ਮਾਨਾ, ਅੱਜ ਦੇਖੋ ਕਿੱਥੇ ਕੁਛ ਵੀ ਹੋ ਜਾਵੇ, ਕੋਈ ਵੀ ਬੰਦਾ ਕਿਹਦਾ ਪਤਾ ਹੀ ਨਹੀਂ ਹੈ, ਇਹੋ ਜਿਹੇ ਕੈਮਰੇ, ਹਿਡਨ ਕੈਮਰੇ ਵੀ ਉਹਦੇ ਵਿੱਚ ਆਪਾਂ ਲਾ ਕਰਕੇ ਦਿਖਾ ਸਕਦੇ ਹਾਂ ਕਿ ਦੇਖੋ ਸਰਕਾਰਾਂ ਕੀ ਕਰੀਆਂ, ਕਿਸ ਤਰ੍ਹਾਂ ਸਾਡੇ ਉੱਤੇ ਜ਼ੁਲਮ ਢਾਇਆ ਜਾ ਰਿਹਾ, ਲੇਕਿਨ ਉਸ ਵੇਲੇ ਇਹੋ ਜਿਹੇ ਪ੍ਰਬੰਧ ਵੀ ਨਹੀਂ ਸਨ। ਤੇ ਦੂਜੀ ਜਿਹੜੀ ਗੱਲ ਜਿਹੜੀ ਹੈ ਇਹਦੀ ਆਰੰਭਤਾ ਕਿਉਂ ਹੋਈ ਪਿਆਰਿਓ, ਕਿਉਂ ਇਹ ਘੱਲੂਘਾਰਾ ਵਾਪਰਿਆ? ਅਸਲ ਦੇ ਵਿੱਚ ਇਹ ਜਿਹੜੀ ਨਾ ਇੱਕ ਰਾਜਨੀਤਿਕ ਸਾਜ਼ਿਸ਼ ਸੀ। ਜੇ ਆਪਾਂ ਵਿਚਾਰ ਕਰੀਏ ਕਾਰਨ ਬਹੁਤ ਹੁੰਦੇ, ਮੈਂ ਆਪਣੀ ਮਤ ਅਨੁਸਾਰ ਜਿਸ ਤਰ੍ਹਾਂ ਜੋ ਪਤਾ ਲੱਗਦਾ ਪਿਆਰਿਓ, ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹ ਤੇਤੀ। ਇਹ ਅਸਲ ਦੇ ਵਿੱਚ ਇਹ ਗੱਲ ਜਿਹੜੀ ਹੈ ਇਹ ਰਾਜਨੀਤਿਕ ਗੱਲ ਸੀ। ਇਹਦਾ ਮਤਲਬ
ਕਿ ਵਕਤੀ ਜਿਹੜੀ ਪਾਰਟੀ ਜਿਹੜੀ ਸੀ, ਭਾਵ ਕਿ ਉਸ ਜ਼ਮਾਨੇ ਦੇ ਵਿੱਚ ਬੀਬੀ ਇੰਦਰਾ, ਇਹਨੇ ਕੀ ਕੀਤਾ ਸੀ ਕਿ ਇਹ ਚਾਹੁੰਦੀ ਸੀ ਕਿ ਮੈਂ ਰਾਜ ਕਰਾਂ ਹਿੰਦੁਸਤਾਨ ਦੇ ਉੱਤੇ, ਤੇ ਇਹਨੇ ਬਹੁਤ ਵੱਡਾ ਸਮਾਂ ਰਾਜ ਵੀ ਕਰਨਾ ਕੀਤਾ, ਤੇ ਇਹਨੇ ਐਮਰਜੈਂਸੀ ਵੀ ਲਾਈ ਸੀ ਪਿਆਰਿਓ, ਐਮਰਜੈਂਸੀ ਲਾ ਦਿੱਤੀ। ਜਦੋਂ ਇਹਨੂੰ ਅਲਾਹਾਬਾਦ ਕੋਰਟ ਦੇ ਵਿੱਚੋਂ ਖਾਰਜ ਕਰ ਦਿੱਤਾ, ਇਹਦੇ ਉੱਤੇ ਬੈਨ ਲਾ ਦਿੱਤਾ ਗਿਆ ਕਿ ਬੀਬੀ ਤੂੰ ਧੋਖਾਧੜੀ ਕੀਤੀ ਹੈ ਇਲੈਕਸ਼ਨ ਦੇ ਵਿੱਚ, ਚੋਣ ਜਿਹਦੇ ਜਿੱਥੇ ਪਵਾਏ ਜਾਂਦੇ ਹਨ ਤੂੰ ਬਹੁਤ ਵੱਡੀ ਧਾਂਦਲੀ ਕਰਨੀ ਕੀਤੀ, ਇਹਨੂੰ ਬੈਨ ਲਾ ਦਿੱਤਾ। ਤੇ ਉਹਦੇ ਉੱਤੇ ਇੱਕ ਇਹ ਹੋਇਆ ਸੀ, ਫੈਸਲਾ ਆਇਆ ਤੂੰ ਇੰਨੇ ਇੰਨੇ ਸਾਲ ਇਲੈਕਸ਼ਨ ਨਹੀਂ ਲੜ ਸਕਦੀ ਹੈ। ਉਸ ਵੇਲੇ ਇਹਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ। ਇਹਨੇ ਫਿਰ ਤੁਰੰਤ ਪਿਆਰਿਓ ਆਪਣਾ ਰੁਤਬੇ ਦਾ ਦੁਰਉਪਯੋਗ ਕਰਦਿਆਂ, ਸ਼ਕਤੀ ਦਾ ਦੁਰਉਪਯੋਗ ਕਰਦਿਆਂ ਇਹਨੇ ਐਮਰਜੈਂਸੀ ਲਾ ਦਿੱਤੀ। ਅਸਲ ਦੇ ਵਿੱਚ ਐਮਰਜੈਂਸੀ ਪਿਆਰਿਓ ਜਦੋਂ ਕੋਈ ਬਾਹਰੀ ਤਾਕਤਾਂ, ਕੋਈ ਹਮਲਾਵਰ ਜਿਹੜੇ ਹਨ, ਕੋਈ ਦੂਜੇ ਮੁਲਕ ਦੇ ਲੋਕ ਤੁਹਾਡੇ ਮੁਲਕ ਦੇ ਉੱਤੇ ਜਦੋਂ ਹਮਲਾ ਕਰਦੇ ਹਨ, ਉਸ ਵੇਲੇ ਕੋਈ ਅੰਤਰੀਬ ਤੌਰ 'ਤੇ ਬਗਾਵਤ ਨਾ ਹੋਵੇ, ਰਾਜਨੈਤਿਕ ਪਾਰਟੀਆਂ ਜਿਹੜੀਆਂ ਹਨ ਉਹ ਉਹਨਾਂ ਦਾ ਸਾਥ ਨਾ ਦੇਣ, ਉਹਨਾਂ ਦੀ ਸ਼ਕਤੀ ਨੂੰ ਘਟਾਉਣ ਦੇ ਲਈ ਐਮਰਜੈਂਸੀ ਲਾਈ ਜਾਂਦੀ ਹੈ। ਅਤੇ ਉਸ ਵੇਲੇ ਪਿਆਰਿਓ ਕਿਹਨੇ ਕੋਈ ਹਮਲਾ ਕਰਨਾ ਕੀਤਾ, ਕੋਈ ਹਮਲਾ ਆਦਿਕ ਨਹੀਂ ਹੋਇਆ, ਇਹਨੇ ਸਿਰਫ ਆਪਣੀ ਸੱਤਾ ਨੂੰ, ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਐਮਰਜੈਂਸੀ ਲਾਈ। ਉਸ ਤੋਂ ਬਾਅਦ ਐਮਰਜੈਂਸੀ ਲਾਉਣ ਤੋਂ ਬਾਅਦ ਕਈ ਸਾਲ ਇਹਦੇ ਵਿੱਚ ਇਹਨੇ ਸਾਰਿਆਂ ਨੂੰ ਜੇਲ੍ਹਾਂ ਦੇ ਵਿੱਚ ਧੱਕ ਦਿੱਤਾ, ਬੜਾ ਬੁਰਾ ਹਾਲ ਕਰਨਾ ਕੀਤਾ। ਉਹ ਤੋਂ ਬਾਅਦ ਫਿਰ ਤੋਂ ਦੇਖੋ ਇਹ ਕਿੰਨੀ ਵੱਡੀ ਤ੍ਰਾਸਦੀ ਹੈ, ਲੋਕ ਵੀ ਦੇਖੋ ਕਿਹੋ ਜਿਹੇ ਬੇਈਮਾਨ ਹੁੰਦੇ ਹਨ, ਜਿਹੜੇ ਪਹਿਲੇ ਗਾਲਾਂ ਕੱਢਦੇ ਸੀ, ਕਹਿੰਦੇ ਜੀ ਇਹ ਬੀਬੀ ਬੜੀ ਖਤਰਨਾਕ ਹੈ, ਇਹਨੂੰ ਜਿੱਤਣ ਨਹੀਂ ਦੇਣਾ, ਐਮਰਜੈਂਸੀ ਲਾਈ, ਲੋਕ ਬੜੇ ਪਰੇਸ਼ਾਨ, ਫਿਰ ਵੀ ਪਿਆਰੇ ਉਹ ਬਾਅਦ ਦੇ ਵਿੱਚ ਉਹਨੂੰ ਹੀ ਜਿਤਾਉਣਾ ਕੀਤਾ। ਉਹਨੂੰ ਜਦੋਂ ਜਿਤਾਉਣਾ ਕੀਤਾ, ਉਸ ਤੋਂ ਬਾਅਦ ਉਹਨੇ ਵੇਖਿਆ ਕਿ ਜੇ ਮੈਂ ਸੱਤਾ ਦੇ ਵਿੱਚ ਰਹਿਣਾ ਤੇ ਕਿਸੇ ਨਾ ਕਿਸੇ ਨੂੰ ਮੈਨੂੰ ਦੁਸ਼ਮਣ ਬਣਾਉਣਾ ਪਵੇਗਾ, ਕੋਈ ਨਾ ਕੋਈ ਗੱਲ ਜਿਹੜੀ ਹੈ ਅਰਾਜਕਤਾ ਮੈਨੂੰ ਮਚਾਉਣੀ ਪਵੇਗੀ, ਫਿਰ ਮੈਨੂੰ ਇੱਕ ਮੌਕਾ ਮਿਲੇਗਾ, ਲੋਕਾਂ ਨੂੰ ਮੈਂ ਆਪਣੇ ਉੱਤੇ ਪ੍ਰਭਾਵਿਤ ਕਰ ਸਕਾਂਗੀ। ਇਹ ਇੱਕ ਰਾਜਨੀਤੀ ਦਾ ਪਹਿਲੂ ਹੁੰਦਾ, ਰਾਜਨੀਤਿਕ ਬੋਲਦੇ ਹਨ। ਖੁਦ ਪਿਆਰਿਓ ਅਡਾਲਫ ਹਿਟਲਰ ਨੇ ਉਹਨੇ ਆਪਣੀ ਕਿਤਾਬ ਦੇ ਵਿੱਚ ਤੇ ਉਹ ਆਪ ਬਚਨ ਕਰਦਾ ਕਿ ਜੇ ਆਪਾਂ ਸੱਤਾ ਦੇ ਵਿੱਚ ਬਣੇ ਰਹਿਣਾ ਚਾਹੁੰਦੇ ਹੋ ਤੁਸੀਂ, ਜੇ ਤੁਸੀਂ ਚਾਹੁੰਦੇ ਹੋ ਕਿ ਰਾਜ ਗੱਦੀ ਤੁਹਾਡੇ ਕੋਲ ਹੋਵੇ ਤੇ ਤੁਹਾਡਾ ਕੋਈ ਨਾ ਕੋਈ ਦੁਸ਼ਮਣ ਹੋਣਾ ਚਾਹੀਦਾ, ਉਹ ਦੁਸ਼ਮਣ ਦਾ ਭੈ ਤੁਸੀਂ ਆਪਣੇ ਬੰਦਿਆਂ ਨੂੰ ਦਿਖਾਈ ਜਾਓ ਕਿ ਦੇਖੋ ਜੀ ਦੁਸ਼ਮਣ ਹੈ, ਉਹਨੇ ਹਮਲਾ ਕਰ ਦੇਣਾ, ਤੁਹਾਨੂੰ ਮਾਰ ਦੇਣਾ, ਖਤਮ ਕਰ ਦੇਣਾ, ਮੈਂ ਤੁਹਾਡਾ ਰਖਵਾਲਾ। ਜੇ ਉਹਦਾ ਕੋਈ ਪਿਆਰੇ ਉਹ ਦੁਸ਼ਮਣ ਨਾ ਵੀ ਹੋਵੇ ਤੇ ਫਿਰ ਆਪਣੀ ਗੱਦੀ ਨੂੰ ਬਚਾਉਣ ਦੇ ਲਈ ਇੱਕ ਮਨ ਘੜਤ ਦੁਸ਼ਮਣ ਨੂੰ ਤਿਆਰ ਕਰਨਾ ਪਵੇਗਾ, ਮਨ ਘੜਤ ਦੁਸ਼ਮਣ ਬਣਾ ਕਰਕੇ ਲੋਕਾਂ ਨੂੰ ਡਰਾਉਣਾ ਪਵੇਗਾ ਕਿ ਦੇਖੋ ਜੀ ਇਹ ਬਹੁਤ ਵੱਡਾ ਦੁਸ਼ਮਣ ਹੈ, ਸਿਰਫ ਇਹਨਾਂ ਤੋਂ ਮੈਂ ਹੀ ਤੁਹਾਨੂੰ ਬਚਾ ਸਕਦਾ ਹਾਂ, ਜੇ ਤੁਸੀਂ ਮੈਨੂੰ ਸਾਥ ਦਿੱਤਾ, ਮੈਨੂੰ ਗੱਦੀ ਦੇ ਉੱਤੇ ਤੁਸੀਂ ਕਾਬਜ਼ ਰਹਿਣ ਦਿੱਤਾ ਤੇ ਮੈਂ ਇਹਨਾਂ ਨੂੰ ਦਬਾਵਾਂਗਾ, ਕੁਚਲਾਂਗਾ, ਇਹ ਮੈਂ ਹਟ ਗਿਆ ਤੇ ਇਹਨਾਂ ਨੇ ਸਾਰੇ ਦੇਸ਼ ਨੂੰ ਖਾ ਜਾਣਾ ਹੈ। ਇਹੀ ਪਿਆਰਿਓ ਨੀਤੀ ਦੇ ਨਾਲ ਇਹਨਾਂ ਬੇਈਮਾਨਾਂ ਨੇ ਪਿਆਰਿਓ ਕੰਮ ਕਰਨਾ ਕੀਤਾ। ਇਲੈਕਸ਼ਨ ਆ ਰਹੇ ਸਨ, ਇਹਨਾਂ ਨੇ ਸਿੱਖਾਂ ਨੂੰ ਪਿਆਰਿਓ ਖਲਨਾਇਕ ਬਣਾ ਦਿੱਤਾ, ਅੱਤਵਾਦੀ ਬਣਾ ਦਿੱਤਾ, ਵੱਖਵਾਦੀ ਬਣਾ ਦਿੱਤਾ। ਆਏ ਦਿਨ ਇਹੀ ਖਬਰਾਂ ਚਲਾਉਣੀਆਂ ਕਿ ਸਿੱਖ ਜਿਹੜੇ ਅੱਤਵਾਦੀ ਹਨ, ਵੱਖਵਾਦੀ ਹਨ, ਇਹ ਟੈਰਰਿਸਟ ਹਨ, ਇਹਨਾਂ ਨੇ ਇਹ ਕਰ ਦੇਣਾ, ਉਹ ਕਰ ਦੇਣਾ, ਇਹਦਾ ਲਾਭ ਲੈਣ ਦੇ ਲਈ। ਕਿਉਂਕਿ ਤੇ ਅੱਜ ਵੀ ਆਪਾਂ ਵੇਖਦੇ ਹਾਂ, ਆਪਾਂ ਮੀਡੀਆ ਕਹਿੰਦੇ ਹਾਂ ਪਿਆਰਿਓ, ਮੀਡੀਆ ਵੀ ਜਿਹੜਾ ਹੈ ਇਹ ਵੀ ਜ਼ਿਆਦਾ ਕਰਕੇ ਵਿਕਿਆ ਹੋਇਆ ਹੁੰਦਾ, ਸਰਕਾਰੀ ਜਿੰਨੇ ਵੀ ਚੈਨਲ ਸਰਕਾਰੀ ਇਹਨਾਂ ਦਾ ਕੰਟਰੋਲ ਹੁੰਦਾ, ਕੋਈ ਇਹਨਾਂ ਦੇ ਖਿਲਾਫ ਜੇ ਕੁਛ ਬੋਲੇ ਉਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ, ਇਹ ਆਪਣੇ ਬੰਦੇ ਰੱਖਦੇ ਹਨ। ਕੋਈ ਇਹਨਾਂ ਦਾ ਪ੍ਰਚਾਰ ਕਰਨ ਵਾਲਾ ਪਿਆਰਿਓ ਦੇਖੋ, ਜਿੱਥੇ ਵੀ ਆਪਾਂ ਅੱਜ ਵੀ ਵੇਖਦੇ ਹਾਂ ਜਿਹੜਾ ਮੀਡੀਆ ਹੁੰਦਾ ਵੱਡਾ, ਜਿਹੜਾ ਇੰਟਰਨੈਸ਼ਨਲ ਮੀਡੀਆ, ਉਹ ਮੀਡੀਆ ਦੇ ਵਿੱਚ ਜ਼ਿਆਦਾ ਕਰਕੇ ਪਿਆਰਿਓ ਸਰਕਾਰੀ ਬੰਦੇ ਹੁੰਦੇ ਹਨ, ਉਹ ਸਰਕਾਰ ਦੀ ਵਾਹਵਾਹੀ ਕਰਦੇ। ਕੋਈ ਵੀ ਜੇ ਸਰਕਾਰ ਦੇ ਪਿਆਰਿਓ ਉਹਨੇ ਜੇ ਇਹ ਕਰ ਦਿੱਤਾ, ਕੋਈ ਮੁੱਦਾ ਚੱਕ ਲਿਆ, ਉਹਨੂੰ ਕਿਸੇ ਨਾ ਕਿਸੇ ਮੁੱਦੇ ਵਿੱਚ ਪਾ ਕਰਕੇ, ਕੇਸ ਦੇ ਵਿੱਚ ਪਾ ਕਰਕੇ ਅਟਕਾ ਲੈਂਦੇ ਹਨ। ਇਸ ਤਰ੍ਹਾਂ ਹੀ ਪਿਆਰਿਓ ਆਪਣੀ ਰਾਜ ਸੱਤਾ ਨੂੰ ਹਾਸਲ ਕਰਨ ਦੇ ਲਈ, ਆਪਣੀ ਸ਼ਕਤੀ ਨੂੰ ਬਰਕਰਾਰ ਰੱਖਣ ਦੇ ਲਈ ਇਸ ਸਰਕਾਰ ਨੇ ਉਸ ਟਾਈਮ ਦੇ ਵਿੱਚ ਅੱਕ ਕੀਤਾ, ਸਿੱਖਾਂ ਨੂੰ ਉਹਨਾਂ ਖਲਨਾਇਕ ਬਣਾ ਦਿੱਤਾ, ਕਿਹਾ ਕਿ ਇਹ ਅੱਤਵਾਦੀ ਵੱਖਵਾਦੀ ਹਨ, ਜੇ ਆਪਾਂ ਇਹਨਾਂ ਨੂੰ ਛੱਡ ਦਈਏ ਤੇ ਇਹਨਾਂ ਨੇ ਨਾ ਸਭ ਦੇਸ਼ ਦੇ ਟੁਕੜੇ ਕਰ ਦੇਣੇ, ਮੈਂ ਹੀ ਇਹਨਾਂ ਨੂੰ ਰੋਕ ਸਕਦੀ ਹਾਂ। ਇਸ ਤਰ੍ਹਾਂ ਪਿਆਰਿਓ ਉਹਨੇ ਇਹ ਰੂਪ, ਇਹ ਛਲ ਕਪਟ ਕਰਨਾ ਕੀਤਾ। ਲੋਕ ਵੀ ਜਿਹੜੇ ਪਿਆਰਿਓ ਕਈ ਸਮਝਦਾਰ ਹੁੰਦੇ
ਬਹੁਤ ਘੱਟ ਹੁੰਦੇ ਹਨ, ਉਹਨਾਂ ਨੂੰ ਪਤਾ ਹੁੰਦਾ। ਲੇਕਿਨ ਜਿਹੜੇ ਨਾ ਸਮਝ ਹੁੰਦੇ ਹਨ, ਉਹਨਾਂ ਨੂੰ ਕੋਈ ਚੀਜ਼ ਦਾ ਪਤਾ ਹੀ ਨਹੀਂ ਹੁੰਦਾ। ਕੋਈ ਰੌਲਾ ਪਾ ਦਿੱਤਾ, ਕਹਿ ਦਿੱਤਾ ਜੀ ਆਹ ਬੰਦਾ ਖਰਾਬ ਹੈ, ਉਹ ਗਾਲਾਂ ਕੱਢਣਾ ਸ਼ੁਰੂ ਕਰ ਦਿੰਦੇ। ਉਹਨੂੰ ਪਤਾ ਵੀ ਨਹੀਂ ਕਰਦੇ ਕਿ ਹਾਂ ਭਾਈ ਪਤਾ ਤਾਂ ਕਰੀਏ ਕਿ ਇਹ ਬੰਦਾ ਸਹੀ ਹੈ ਜਾਂ ਗਲਤ ਹੈ। ਇਸ ਤਰ੍ਹਾਂ ਕਰਕੇ ਪਿਆਰਿਓ ਪੰਜਾਬ ਦੇ ਵਿੱਚ ਅਰਾਜਕਤਾ ਮਚਾਈ ਗਈ ਹੈ। ਤੇ ਇਹਦੀ ਆਰੰਭਤਾ ਸ਼ੁਰੂਆਤ ਵੀ ਦੇਖੋ ਕਿ ਨਿਰੰਕਾਰੀ ਕਾਂਡ ਜਿਹਨੂੰ ਆਪਾਂ ਬੋਲਦੇ ਹਾਂ, ਨਿਰੰਕਾਰੀ ਜਿਹੜਾ ਅਖੌਤੀ ਨਿਰੰਕਾਰੀ, ਕਿਉਂਕਿ ਨਿਰੰਕਾਰੀ ਪਿਆਰਿਓ ਇੱਕ ਸੰਪਰਦਾ ਹੈ, ਇਹ ਸਿੱਖਾਂ ਦੇ ਵਿੱਚੋਂ ਸੀ। ਤੇ ਇਹਨਾਂ ਦੇ ਜਿਹੜੇ ਮਹਾਂਪੁਰਖ ਪਹਿਲੇ ਜਿਹੜੇ ਅਸਲੀ ਨਿਰੰਕਾਰੀ, ਹੁਣ ਆਪਾਂ ਨਿਰੰਕਾਰੀ ਕਹਿੰਦੇ ਨਾ, ਅਸਲੀ ਨਿਰੰਕਾਰੀ ਜਿਹੜੇ ਬਾਬੇ ਜਿਹੜੇ ਬਹੁਤ ਚੜ੍ਹਦੀ ਕਲਾ ਵਾਲੇ ਸਨ, ਇਹ ਸਦਾ ਹੀ ਪਿਆਰਿਓ ਧੰਨ ਨਿਰੰਕਾਰ ਤੂੰ ਹੀ ਨਿਰੰਕਾਰ ਇਹਦਾ ਜਾਪ ਕਰਦੇ ਸਨ। ਤਾਂ ਕਰਕੇ ਇਹਨਾਂ ਦੀ ਸੰਪਰਦਾ ਨੂੰ ਨਿਰੰਕਾਰੀ ਸੰਪਰਦਾ ਕਿਹਾ ਜਾਂਦਾ ਸੀ। ਪਹਿਲੇ ਤਾਂ ਇਹ ਸੰਪਰਦਾ ਦੇ ਜਿਹੜੇ ਮਹਾਂਪੁਰਖ ਜਿਹੜੇ ਸਨ ਗੁਰੂ ਘਰ ਦੇ ਨਾਲ ਮਿਲੇ ਹੋਏ, ਜਿਹਦਾ ਗੁਰਬਚਨਾ ਜਿਹੜਾ ਪਿਆਰਿਓ ਨਕਲੀ ਨਿਰੰਕਾਰੀ ਆਪ ਅਖੌਤੀ ਪਿਆਰਿਓ ਇਹਨੇ ਇਸ ਇਹਦੇ ਸੰਪਰਦਾ ਦੇ ਉੱਤੇ ਕਬਜ਼ਾ ਕਰ ਲਿਆ। ਜਿਸ ਤਰ੍ਹਾਂ ਰਾਮ ਰਹੀਮ ਵੀ ਜਿਹੜਾ ਪਿਆਰਿਓ ਆ ਬੇਈਮਾਨ ਬੰਦਾ, ਇਹਨੇ ਕੀ ਕੀਤਾ, ਇੱਕ ਸੰਪਰਦਾ ਚੱਲਦੀ ਸੀ ਸੱਚਾ ਸੌਦਾ ਕਰਕੇ, ਉਹਨਾਂ ਨੇ ਆਪਣੀ ਚਲਾਈ। ਉਸ ਤੋਂ ਪਹਿਲੇ ਜਿਹੜੇ ਮਹਾਂਪੁਰਖ ਦੇਖੋ ਬੜੇ ਸਿੱਧੇ ਸਾਦੇ ਹੋਇਆ ਕਰਦੇ ਸੀ, ਕੋਈ ਲੈਣਾ ਦੇਣਾ ਨਹੀਂ। ਲੇਕਿਨ ਆਹ ਬੰਦੇ ਨੇ ਕੀ ਕੀਤਾ, ਜ਼ਬਰਦਸਤੀ ਉਹ ਜਿਹੜੇ ਮੌਜੂਦਾ ਮਹਾਂਪੁਰਖ ਉਹਨਾਂ ਦੇ ਨਾਲ ਘੱਟ ਵੱਧ ਕਰਕੇ ਉਹਦੇ ਉੱਤੇ ਕਬਜ਼ਾ ਕਰ ਲਿਆ। ਕਬਜ਼ਾ ਕਰਕੇ ਆਪ ਪਿਆਰਿਓ ਸੰਪਰਦਾ ਦਾ ਮੁਖੀ ਬਣ ਕੇ ਇਹਨੇ ਪਾਪ ਕਮਾਉਣਾ ਕੀਤਾ। ਇਸ ਤਰ੍ਹਾਂ ਹੀ ਉਸ ਜ਼ਮਾਨੇ ਦੇ ਵਿੱਚ ਆ ਨਿਰੰਕਾਰੀ ਸੰਪਰਦਾ ਦੇ ਉੱਤੇ ਉਹਨੂੰ ਹਾਈਜੈਕ ਕਰ ਲਿਆ, ਸਮਝ ਲਿਓ ਗੁਰਬਚਨੇ ਨੇ, ਆ ਨਕਲੀ ਨਿਰੰਕਾਰੀ ਬਣ ਕਰਕੇ ਪਿਆਰਿਓ। ਅਸਲੀ ਸੰਪਰਦਾ ਤਾਂ ਉਹ ਤਾਂ ਦੂਜੇ ਪਾਸੇ ਰਹਿ ਗਈ, ਇਹਨੇ ਆਪਣੀ ਸੰਪਰਦਾ ਤੋੜ ਲਈ, ਸਰਕਾਰਾਂ ਦੇ ਨਾਲ ਇਹਨੇ ਰਾਬਤਾ ਕਰਨਾ ਕੀਤਾ। ਤੇ ਇਹ ਪਿਆਰਿਓ ਬਹੁਤ ਜ਼ਿਆਦਾ ਗੁਰੂ ਸਾਹਿਬ ਜੀ ਦੀਆਂ ਬੇਦਬੀਆਂ ਕਰਦਾ ਸੀ। ਇਹ ਕੀ ਕਰਦਾ ਸੀ, ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕਰਨਾ ਇੱਕ ਪਾਸੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹਦੇ ਨਾਲ ਨਾਲ ਆਪਣੀ ਗੱਦੀ ਵੀ ਲਾਉਣੀ ਹੈ, ਉੱਚੇ ਤੌਰ 'ਤੇ ਆਪਣੀ ਗੱਦੀਆਂ ਨੂੰ ਲਾਉਂਦਾ ਸੀ। ਅਤੇ ਔਰ ਇਹ ਵਾਰ ਵਾਰ ਕਹਿੰਦਾ, ਦੇਖੋ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਪਿਆਰਿਆਂ ਦੀ ਸਥਾਪਨਾ ਕੀਤੀ, ਮੈਂ ਇਹ ਕਹਿੰਦਾ ਕਿ ਜੀ ਮੈਂ ਆਪਣੇ ਸੱਤ ਸਿਤਾਰੇ ਜਿਹੜੇ ਹਨ ਉਹ ਅਕਾਲ ਤਖ਼ਤ ਸਾਹਿਬ ਜੀ ਦੇ ਉੱਤੇ ਬਿਠਾਉਣਾ ਹੈ, ਸਿੱਖਾਂ ਦੇ ਬਾਬਤ ਸਿੱਖੀ ਮਰਿਆਦਾ ਦੇ ਖਿਲਾਫ ਊਲ ਫਜੂਲ ਇੰਨਾ ਜ਼ਿਆਦਾ ਬਕਵਾਦ ਕਰੀ ਜਾਂਦਾ, ਬਹੁਤ ਜ਼ਿਆਦਾ ਗੁਰੂ ਮਹਾਰਾਜ ਜੀ ਦੀ ਸ਼ਾਨ ਦੇ ਖਿਲਾਫ ਬੋਲਣਾ। ਫਿਰ ਸਰਕਾਰਾਂ ਨੇ ਕੀ ਕੀਤਾ ਪਿਆਰਿਓ, ਪ੍ਰੋਟੈਕਸ਼ਨ ਉਹਨੂੰ ਦੇ ਦਿੱਤਾ। ਅੱਜ ਵੀ ਆਪਾਂ ਵੇਖਦੇ ਹਾਂ ਪਿਆਰਿਓ, ਕਈ ਬੰਦੇ ਜਿਹੜੇ ਹਨ, ਆਪ ਜੀ ਦੇਖੋ ਪੰਜਾਬ ਦੇ ਵਿੱਚ ਜਾਓ ਜਾਂ ਔਰ ਕਈ ਇਲਾਕਿਆਂ ਦੇ ਵਿੱਚ, ਖਾਸ ਕਰਕੇ ਦੇਖੋ ਪੰਜਾਬ ਦੇ ਵਿੱਚ ਆਪਾਂ ਵੇਖਦੇ ਹਾਂ ਕਈ ਬੰਦੇ ਤੇ ਕੀ ਕਰਦੇ ਹਨ, ਸਿੰਘਾਂ ਦੇ ਖਿਲਾਫ ਬੋਲਣਾ, ਗੁਰੂ ਸਾਹਿਬ ਜੀ ਦੇ ਖਿਲਾਫ ਬੋਲਣਾ, ਊਲ ਫਜੂਲ ਦਾ ਬਕਵਾਦ ਕਰਨਾ, ਗਲਤ ਬਿਆਨਬਾਜ਼ੀ ਕਰਨੀ ਹੈ, ਇਹ ਬਿਆਨਬਾਜ਼ੀ ਕਰ ਜਾਂਦੇ। ਉਸ ਤੋਂ ਬਾਅਦ ਕੋਈ ਸਿੰਘ ਜਦੋਂ ਤੱਤਾ ਹੋ ਗਿਆ, ਇਹ ਤੁਰੰਤ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੇ, ਕਿਉਂਕਿ ਇਹਨਾਂ ਨੂੰ ਸਰਕਾਰਾਂ ਦੀ ਸ਼ੈ ਪ੍ਰਾਪਤ ਹੁੰਦੀ ਹੈ। ਫਿਰ ਉਹਨਾਂ ਨੂੰ ਜਾ ਕਰਕੇ ਕਹਿੰਦੇ ਜੀ ਸਾਨੂੰ ਪ੍ਰੋਟੈਕਸ਼ਨ ਦਿੱਤਾ ਜਾਵੇ, ਸਾਡੀ ਸਿਕਿਉਰਿਟੀ ਵਧਾਓ, ਇਹ ਸਾਡੇ ਉੱਤੇ ਹਮਲਾ ਕਰਨਗੇ, ਸਾਨੂੰ ਮਾਰਨਗੇ। ਹੁਣ ਸਰਕਾਰਾਂ ਨੂੰ ਵੀ ਚਾਹੀਦਾ, ਪੁਲਿਸ ਵਾਲਿਆਂ ਨੂੰ ਵੀ ਚਾਹੀਦਾ ਕਿ ਭਾਈ ਉਹਨਾਂ ਨੂੰ ਇਹੋ ਜਿਹੇ ਬੇਈਮਾਨ ਬੰਦਿਆਂ ਨੂੰ ਕਿਉਂ ਆਪਾਂ ਸਿਕਿਉਰਿਟੀ ਦਈਏ, ਜਿਹੜਾ ਬੰਦਾ ਊਲ ਫਜੂਲ ਦਾ ਬਕਵਾਦ ਕਰਕੇ ਸਮਾਜ ਦੇ ਵਿੱਚ ਅਰਾਜਕਤਾ ਮਚਾ ਰਿਹਾ, ਗੰਦ ਫੈਲਾ ਰਿਹਾ, ਉਹਦੀ ਸਿਕਿਉਰਿਟੀ ਉਹਨੂੰ ਸਿਕਿਉਰਿਟੀ ਦਿਓਗੇ? ਸਮਾਜਿਕ ਤੱਤਵ ਜਿਹੜੇ ਹਨ ਲੋਕਾਂ ਨੂੰ ਤਾਂ ਲੱਗੇਗਾ ਕਿ ਜੀ ਇਹ ਸਰਕਾਰੀ ਸ਼ਹਿ ਦੇ ਉੱਤੇ ਹੋ ਰਿਹਾ। ਉਹਨੂੰ ਕਹਿਣਾ ਚਾਹੀਦਾ ਕਿ ਭਾਈ ਤੂੰ ਨੇ ਬਕਵਾਦ ਕੀਤੀ ਨਾ, ਤੂੰ ਸਾਨੂੰ ਪੁੱਛ ਕੇ ਥੋੜ੍ਹੀ ਕੀਤਾ, ਤੈਨੂੰ ਕੋਈ ਸਿਕਿਉਰਿਟੀ ਨਹੀਂ ਮਿਲਦੀ। ਜਦੋਂ ਇਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਤੁਰੰਤ ਜਦੋਂ ਮਿਲ ਜਾਵੇ, ਦੂਸਰਾ ਪਿਆਰਿਓ ਹਿੰਮਤ ਨਹੀਂ ਕਰਦਾ। ਫਿਰ ਇਹ ਬੰਦੇ ਕੀ ਕਰਦੇ ਹਨ, ਸਿਕਿਉਰਿਟੀਆਂ ਲੈ ਲੈਂਦੇ, ਗਨਮੈਨ ਲੈ ਲੈਂਦੇ, ਉਹਨਾਂ ਦੇ ਆਸਰੇ ਦੇ ਉੱਤੇ ਸ਼ਕਤੀ ਵੱਧ ਜਾਂਦੀ ਹੈ, ਊਲ ਫਜੂਲ ਦਾ ਬਕਵਾਦ ਕਰਦੇ। ਫਿਰ ਕੋਈ ਪਿਆਰਿਓ ਉਹਨਾਂ ਦਾ ਸੌਦਾ ਲਾਉਂਦਾ, ਫਿਰ ਜਾ ਕਰਕੇ ਕਹਿੰਦੇ ਕਿ ਦੇਖੋ ਜੀ ਇਹਨਾਂ ਨੇ ਮਾਰ ਦਿੱਤਾ, ਆ ਕਰ ਦਿੱਤਾ। ਲੇਕਿਨ ਉਹਨਾਂ ਦੇ ਗੁਨਾਹਾਂ ਨੂੰ ਵੀ ਤਾਂ ਚੇਤੇ ਕਰਨਾ ਚਾਹੀਦਾ ਕਿ ਭਾਈ ਇਹ ਗੁਨਾਹ ਕਿਉਂ ਕਰਦੇ ਹਨ। ਇਸ ਤਰ੍ਹਾਂ ਹੀ ਸਾਧ ਸੰਗਤ ਜੀ, ਇਹ ਜਿਹੜਾ ਨਕਲੀ ਨਿਰੰਕਾਰੀ ਜਿਹੜਾ ਹੈ, ਭਾਵ ਕਿ ਗੁਰਬਚਨਾ, ਇਹਨੇ ਉੱਥੇ ਪੰਜਾਬ ਦੇ ਵਿੱਚ ਬਹੁਤ ਅਰਾਜਕਤਾ ਮਚਾਈ ਸੀ। ਇਹ ਆਪਣੀਆਂ ਜਿਹੜੀਆਂ ਨਾ ਸਵਾਰੀਆਂ ਕੱਢ ਦਿਆ,
ਆਪਣੀ ਇਹ ਪਾਲਕੀ ਦੇ ਵਿੱਚ ਪਾਲਕੀ ਕੱਢ ਕੇ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਜਿਹੜੇ ਜਲਾਉ ਨਿਕਲਦੇ ਹਨ, ਇਹ ਪਾਲਕੀ ਇਹ ਆਪਣੀ ਆਪਣੀ ਯਾਤਰਾ ਕੱਢਦਾ, ਇਹ ਅਤੇ ਇਹਦੀ ਘਰਵਾਲੀ ਜਿਹੜੀ ਹੈ ਉਹਦੇ ਵਿੱਚ ਬੈਠ ਕਰਕੇ ਜਾਂਦੇ ਸਨ ਅਤੇ ਸਿੱਖੀ ਦੇ ਬਾਬਤ ਗਲਤ ਬਿਆਨਬਾਜ਼ੀ ਕਰਨੀ, ਗੁਰੂ ਮਹਾਰਾਜ ਜੀ ਦੇ ਖਿਲਾਫ਼ ਊਲ ਫਜੂਲ ਦਾ ਬਗਬਾਦ ਕਰਨਾ। ਅਤੇ ਇਹਨੇ ਕੀ ਕੀਤਾ, ਸਾਧ ਸੰਗਤ ਜੀ ਇੱਥੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹਨੇ ਇਜਾਜ਼ਤ ਮੰਗੀ ਸੀ ਕਿ ਭਾਈ ਮੈਂ ਇੱਥੇ ਆਪਣੀ ਫੇਰੀ ਕੱਢਣੀ ਹੈ, ਆਪਣਾ ਮੇਲਾ ਕੱਢਣਾ। ਅਤੇ ਉਹਨੂੰ ਸਰਕਾਰਾਂ ਨੇ ਪਰਮਿਸ਼ਨ ਵੀ ਦੇ ਦਿੱਤੀ। ਉਹਨੂੰ ਜਦੋਂ ਪਰਮਿਸ਼ਨ ਦੇ ਦਿੱਤੀ ਅਤੇ ਉਸ ਵੇਲੇ ਗੁਰੂ ਕੇ ਸਿੰਘ ਜਿਹੜੇ ਹਨ ਚੜ੍ਹਦੀ ਕਲਾ ਵਾਲੇ ਜਿੰਨੀਆਂ ਵੀ ਜਥੇਬੰਦੀਆਂ ਇਹ ਗਈਆਂ, ਇਹਨਾਂ ਨੇ ਜਾ ਕਰਕੇ ਉੱਥੇ ਉਹਨਾਂ ਨੂੰ ਰਿਕੁਐਸਟ ਕਰਨਾ ਕੀਤਾ, ਉੱਥੇ ਬੇਨਤੀਆਂ ਕੀਤੀਆਂ ਕਿ ਭਾਈ ਆਹ ਬੰਦਾ ਜਿਹੜਾ ਹੈ ਇਹ ਗੁਰੂ ਘਰ ਦੇ ਖਿਲਾਫ਼ ਊਲ ਫਜੂਲ ਦੀ ਬਗਬਾਤ ਕਰਦਾ, ਗੰਦ ਮੰਦ ਵਗਦਾ, ਅਤੇ ਗੁਰੂ ਮਹਾਰਾਜ ਜੀ ਦਾ ਪਵਿੱਤਰ ਅਸਥਾਨ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਇਹ ਪਵਿੱਤਰ ਸ਼ਹਿਰ ਦੇ ਵਿੱਚ, ਅਤੇ ਨਾਲ ਉਹਦਾ ਰੂਟ ਵੀ ਜਿਹੜਾ ਪਿਆਰਿਓ ਉੱਥੋਂ ਹੀ ਦਰਬਾਰ ਸਾਹਿਬ ਦੇ ਇਰਦ ਗਿਰਦ ਤੋਂ ਸੀ ਕਿ ਇਹਨੂੰ ਆ ਪਰਮਿਸ਼ਨ ਨਾ ਦਿੱਤੀ ਜਾਵੇ। ਕੀ ਕੱਢ ਜਾਂਦਾ ਸੀ ਸਰਕਾਰਾਂ ਦਾ ਪਿਆਰੇ, ਉਹਨੂੰ ਜੇ ਪਰਮਿਸ਼ਨ ਨਹੀਂ ਦੇ ਦਿੰਦੇ, ਉਹਨੂੰ ਕਹਿ ਦਿੰਦੇ ਕਿ ਦੇਖ ਭਾਈ ਤੇਰੇ ਖਿਲਾਫ਼ ਇਹ ਸ਼ਿਕਾਇਤ ਆਈ ਹੈ, ਤੈਨੂੰ ਪਰਮਿਸ਼ਨ ਨਹੀਂ ਮਿਲੇਗੀ, ਜੇ ਕੱਢਣਾ ਬਾਹਰ ਕਿੱਥੇ ਜਾ ਕਰਕੇ ਤੂੰ ਆਪਣਾ ਮੇਲਾ ਕੱਢ ਲੈ। ਲੇਕਿਨ ਪਿਆਰਿਓ ਇੰਨੀਆਂ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਇੰਨੇ ਜਥੇਬੰਦੀਆਂ ਨੇ ਆਪਣਾ ਸ਼੍ਰੋਮਣੀ ਕਮੇਟੀ ਹੋ ਗਿਆ, ਅਕਾਲ ਤਖ਼ਤ ਸਾਹਿਬ ਜੀ ਦੇ ਸਿੰਘ ਸਾਹਿਬ ਆਦਿ ਕਈਆਂ ਨੇ ਪਿਆਰਿਓ ਸ਼ਿਕਾਇਤਾਂ ਕੀਤੀਆਂ ਇਹਨੂੰ ਆ ਪਰਮਿਸ਼ਨ ਨਾ ਦਿੱਤੀ ਜਾਵੇ। ਫਿਰ ਉਹਨੂੰ ਪਰਮਿਸ਼ਨ ਵੀ ਦਿੱਤੀ ਗਈ ਅਤੇ ਪੂਰੀ ਸਿਕਿਉਰਿਟੀ ਜਿਹੜੀ ਹੈ ਪੁਲਿਸ ਵਾਲਿਆਂ ਦੀ, ਸਰਕਾਰ ਨੇ ਪੂਰਾ ਉਹਦਾ ਪ੍ਰਬੰਧ ਕਰਨਾ ਕੀਤਾ। ਉਹਨੇ ਪਿਆਰਿਓ ਜਦੋਂ ਆਪਣੀ ਫੇਰੀ ਕੱਢਣੀ ਕੀਤੀ, ਗੁਰੂ ਕੇ ਸਿੰਘ ਜਿਹੜੇ ਹਨ ਸ਼ਾਂਤੀਪੂਰਵਕ ਢੰਗ ਦੇ ਵਿੱਚ ਜਾ ਕਰਕੇ ਉਹਦੇ ਉਸ ਪ੍ਰਦਰਸ਼ਨ ਨੂੰ, ਉਹਦੀ ਉਹ ਯਾਤਰਾ ਨੂੰ ਜਦੋਂ ਰੋਕਿਆ, ਉਹਨਾਂ ਨੂੰ ਕਿਹਾ ਕਿ ਭਾਈ ਅਸੀਂ ਨਿਸ਼ੇਧ ਕਰਦੇ ਹਾਂ, ਅਸੀਂ ਇਹਦਾ ਵਿਰੋਧ ਕਰਦੇ ਹਾਂ ਕਿ ਭਾਈ ਤੁਸੀਂ ਇਹ ਪੁੱਠਾ ਕੰਮ ਨਾ ਕਰਨਾ ਕਰੋ। ਉਹ ਨਿਹੱਤੇ ਪਿਆਰਿਓ ਸਿੰਘਾਂ ਦੇ ਉੱਤੇ ਇਹਨਾਂ ਨੇ ਬਹੁਤ ਤਸ਼ੱਦਦ ਕਰਨਾ ਕੀਤਾ, ਬਹੁਤ ਤਸ਼ੱਦਦ ਕਰਕੇ ਅੰਨੇ ਵਾਹ ਪਿਆਰਿਓ ਗੋਲੀਆਂ ਚਲਾਈਆਂ ਉਹਨਾਂ ਨੂੰ, ਕੋ ਕੋ ਕਰਕੇ ਤਕਰੀਬਨ 13 ਸਿੰਘਾਂ ਨੂੰ ਇਹਨਾਂ ਜ਼ਾਲਮਾਂ ਨੇ, ਇਹਨਾਂ ਬੇਈਮਾਨਾਂ ਨੇ ਸ਼ਹੀਦ ਕਰਨਾ ਕੀਤਾ। ਹੁਣ ਸ਼ਰੇ ਆਮ ਪਿਆਰਿਓ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ, ਕਿਹਦੇ ਉੱਤੇ ਮੁਕਦਮਾ ਨਹੀਂ ਹੋਇਆ। ਫਿਰ ਉਹਦੇ ਉੱਤੇ ਮੁਕਦਮਾ ਵੀ ਜਿਹੜਾ ਦਰਜ ਕਰਨਾ ਕੀਤਾ ਗੁਰਬਚਨੇ ਦੇ ਉੱਤੇ, ਫਿਰ ਕੁਝ ਸਮੇਂ ਤੋਂ ਬਾਅਦ ਉਹ ਇਸ ਮੁਕਦਮੇ ਤੋਂ ਬਾ ਇੱਜ਼ਤ ਬਰੀ ਹੋ ਗਿਆ। ਹੁਣ ਦੇਖੋ ਉਹਨੂੰ ਵਕਤ ਰਹਿੰਦਿਆਂ ਸਜ਼ਾ ਮਿਲ ਜਾਂਦੀ। 13 ਸਿੰਘ ਤਾਂ ਸ਼ਹੀਦ ਹੋ ਗਏ, ਉਹਨਾਂ ਨੇ ਕਿਹੜੇ ਸ਼ਸਤਰ ਲੈ ਕਰਕੇ ਗਏ, ਕਿਹਦੇ ਉੱਤੇ ਥੋੜ੍ਹੀ ਉਹਨਾਂ ਨੇ ਹਥਿਆਰ ਚੱਕੇ, ਕੋਈ ਗੋਲੀਆਂ ਥੋੜ੍ਹੀਆਂ ਚਲਾਈਆਂ, ਉਹ ਤਾਂ ਨਿਹੱਥੇ ਤੇ ਸ਼ਾਂਤੀਪੂਰਕ ਰੂਪ ਦੇ ਵਿੱਚ ਗਏ, ਉਹਨਾਂ ਨੂੰ ਤਾਂ ਮਾਰ ਦਿੱਤਾ। ਕਿੱਥੇ ਪਿਆਰਿਓ ਆਪਾਂ ਵੇਖਦੇ ਹਾਂ, ਹੁਣ ਇਹ ਗੱਲਾਂ ਜਿਹੜੀਆਂ ਕਿਹਨੂੰ ਆਪਾਂ ਚਪੇੜ ਵੀ ਜੇ ਮਾਰਦੇ ਹਾਂ ਉਹਦੇ ਉੱਤੇ ਮੁਕੱਦਮੇ ਦਰਜ ਹੋ ਜਾਂਦੇ, ਕਈ ਸਾਲ ਉਹਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਜਾਂਦਾ। ਹੁਣ ਦੂਜੇ ਪਾਸੇ ਸ਼ਰੇ ਆਮ ਸਾਰੇ ਪਬਲਿਕ ਦੇ ਵਿੱਚ 13 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਅਣਗਿਣਤ ਸਿੱਖਾਂ ਨੂੰ ਮਾਰਨਾ ਕੁਟਾਪਾ ਕਰਨਾ ਕੀਤਾ, ਕੋਈ ਪਰਚਾ ਨਹੀਂ ਪਿਆਰਿਓ, ਜਿਨ੍ਹਾਂ ਦੇ ਉੱਤੇ ਦਾਇਰ ਵੀ ਹੋਇਆ ਉਹ ਬਾ ਇੱਜ਼ਤ ਬਰੀ ਹੋ ਗਏ। ਇਹ ਫਿਰ ਕਾਨੂੰਨ ਕਿੱਥੇ? ਇਸ ਤਰ੍ਹਾਂ ਫਿਰ ਕਾਨੂੰਨ ਦਾ ਵਿਸ਼ਵਾਸ ਜਿਹੜਾ ਹੈ ਲੋਕਾਂ ਤੋਂ, ਲੋਕਾਂ ਦੇ ਮਨ ਦੇ ਵਿੱਚੋਂ ਉੱਠ ਜਾਂਦਾ। ਕਈ ਵਾਰੀ ਆਪਾਂ ਵੇਖਦੇ ਹਾਂ ਕੋਈ ਛੋਟੀ ਮੋਟੀ ਗਲਤੀ ਹੋ ਜਾਵੇ, ਕਿੰਨੇ ਵੱਡੇ ਪਰਚੇ ਦਾਖਲ ਹੋ ਜਾਂਦੇ, ਕੋਈ ਆ ਬੇਈਮਾਨ ਬੰਦੇ ਰਾਜਨੈਤਿਕ ਸ਼ੈ ਜਿਨ੍ਹਾਂ ਨੂੰ ਪ੍ਰਾਪਤ ਹੁੰਦੀ, ਕਿੰਨੇ ਵੱਡੇ ਗੁਨਾਹ ਕਰ ਜਾਂਦੇ ਹਨ, ਉਹਨਾਂ ਨੂੰ ਕੀ ਕੁਛ ਵੀ ਨਹੀਂ ਹੁੰਦਾ। ਇਸ ਤਰ੍ਹਾਂ ਹੀ ਪਿਆਰਿਓ ਆ ਜਿਹੜੇ ਹਨ ਨਿਰੰਕਾਰੀ ਵੀ, ਅੱਜ ਤੋਂ ਕੁਛ ਸਾਲ ਪਹਿਲੇ ਮੈਂ ਹਜ਼ੂਰ ਸਾਹਿਬ ਦੀ ਗੱਲ ਮੈਂ ਆਪ ਜੀ ਨੂੰ ਦੱਸ ਰਿਹਾ, ਮੌਜੂਦਾ ਉਹਨਾਂ ਦੀਆਂ ਜੋ ਇਹ ਹੈ ਸਮਝੋ ਮੁਖੀ ਜਿਹੜੇ ਸੀ, ਉਹਨਾਂ ਨੇ ਵੀ ਪਿਆਰਿਓ ਇੱਥੇ ਫਿਰ ਇਹ ਕੀਤਾ ਸੀ ਕਿ ਭਾਈ ਇੱਥੇ ਪ੍ਰੋਗਰਾਮ ਕਰਨਾ ਨੰਦੇੜ ਹਜ਼ੂਰ ਸਾਹਿਬ ਦੇ ਵਿੱਚ। ਦਾਸ ਨੇ ਉਸ ਵੇਲੇ ਵੀ ਫਿਰ ਬੇਨਤੀਆਂ ਕੀਤੀਆਂ ਕਿ ਨਹੀਂ ਭਾਈ, ਇਹ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਬੰਦੇ ਜਿਹੜੇ, ਇਹ ਹਜ਼ੂਰ ਸਾਹਿਬ ਪਾਵਨ ਅਸਥਾਨ ਹੈ, ਇਹ ਪਾਵਨ ਨਗਰੀ ਹੈ, ਇਹ ਬੰਦੇ ਜਿਹੜੇ ਤੁਸੀਂ ਖੁਦ ਇਤਿਹਾਸ ਦੇਖ ਲਓ, ਇਹਨਾਂ ਦੇ ਕਰਕੇ ਇੰਨਾ ਵੱਡਾ ਘੱਲੂਕਾਰਾ ਹੋਇਆ, ਸ਼ੁਰੂਆਤ ਚਿਣਕ ਜਿਹੜੀ ਹੈ ਇੱਥੋਂ ਹੀ ਲੱਗੀ ਸੀ, ਇੱਥੋਂ ਫਿਰ ਮਾਹੌਲ ਖਰਾਬ ਹੋਇਆ। ਇਹ ਇੱਥੇ ਕਿੰਨਾ ਵਧੀਆ ਮਾਹੌਲ ਹੈ, ਸਾਂਝੀ ਵਾਲਤਾ ਹੈ, ਸਾਰੇ ਮਿਲ ਜੁਲ ਕਰਕੇ ਰਹਿੰਦੇ, ਕਿਉਂ ਇਹੋ ਜਿਹੇ ਬੇਈਮਾਨ ਬੰਦਿਆਂ ਨੂੰ ਤੁਸੀਂ ਇੱਥੇ ਸੱਦਦੇ ਹੋ, ਉਹਨਾਂ ਦੇ ਜਲਸੇ ਉਹਨਾਂ ਦੇ ਪ੍ਰੋਗਰਾਮ ਇੱਥੇ ਕਰਾਉਂਦੇ ਹੋ, ਇਹਦੇ ਨਾਲ ਕੰਮ ਖਰਾਬ ਹੋ ਸਕਦਾ। ਹੁਣ ਉਹਦੇ ਵਿੱਚ ਪਿਆਰਿਓ ਇੱਕ ਮੈਂ ਬੇਨਤੀ ਕਰਾਂ, ਕਿਉਂਕਿ ਇਹ ਸ਼ਬਦ ਜਿਹੜਾ ਨਿਰੰਕਾਰ ਕਰਕੇ ਆਇਆ, ਨਿਰੰਕਾਰੀ ਨਿਰੰਕਾਰ, ਹੁਣ ਕਈ ਸਾਡੇ ਬੰਦਿਆਂ ਨੂੰ ਵੀ ਪਿਆਰਿਓ, ਲੋਕਲ ਜਿਹੜੇ ਬੰਦੇ ਜਿਹੜੇ ਸੀਧੇ ਸਾਧੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਭਾਈ ਇਹ ਨਿਰੰਕਾਰੀ ਕੌਣ ਹੁੰਦੇ।
ਉਹਨਾਂ ਨੂੰ ਲੱਗਿਆ ਜਿਸ ਤਰ੍ਹਾਂ ਤੇ ਸਿੱਖ ਜਥੇਬੰਦੀਆਂ ਵਿੱਚੋਂ ਸਾਧੂ ਸੰਤ ਮਹਾਂਪੁਰਖ ਆਉਂਦੇ, ਉਹਨਾਂ ਨੂੰ ਲੱਗਿਆ ਕਿ ਭਾਈ ਇਸ ਤਰ੍ਹਾਂ ਇਹ ਕੋਈ ਸਾਡੀ ਸੰਪਰਦਾ ਹੋਵੇਗੀ। ਉਹ ਵੀ ਜਿਹੜੇ ਉਹਨਾਂ ਦੇ ਵਿੱਚ ਗਏ, ਜਦੋਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਸੋਸ਼ਲ ਮੀਡੀਆ ਦੇ ਰਾਹੀਂ, ਦਾਸ ਨੇ ਵੀ ਜਦੋਂ ਕਿਹਾ, ਫਿਰ ਉਹਨਾਂ ਨੇ ਦੱਸਿਆ ਕਿ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ, ਸਾਨੂੰ ਲੱਗਿਆ ਕਿ ਜੀ ਇਹ ਕੋਈ ਆਪਣਾ ਹੀ ਕੋਈ ਬੰਦਾ ਹੋਵੇਗਾ ਸਿੱਖ ਸੰਪਰਦਾਵਾਂ ਦੇ ਵਿੱਚੋਂ। ਤੇ ਉਸ ਵੇਲੇ ਵੀ ਜਦੋਂ ਕਿਹਾ ਗਿਆ, ਬਾਅਦ ਦੇ ਵਿੱਚ ਇਹ ਆਏ ਆ ਕਰਕੇ ਸਵਾਲ ਜਵਾਬ ਸਾਡੇ ਨਾਲ ਵੀ ਕੀਤੇ, ਕਿਉਂ ਤੁਸੀਂ ਬੋਲਿਆ, ਕਿਉਂ ਇਹ ਕੀਤਾ ਸੀ, ਕਿਹਾ ਜੀ ਅਸੀਂ ਤਾਂ ਸਮਾਜ ਦੀ ਸੁਹਿਰਦਤਾ ਚਾਹੁੰਦੇ ਹਾਂ, ਤੇ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਅੱਗੇ ਲਾ ਕਰਕੇ ਪਰਮਿਸ਼ਨਾਂ ਦਿੰਦੇ ਹੋ, ਉਹਨਾਂ ਦੇ ਪ੍ਰੋਗਰਾਮ ਕਰਾਉਂਦੇ ਹੋ, ਇਹਦੇ ਨਾਲ ਤਾਂ ਮਾਹੌਲ ਖਰਾਬ ਹੋਣਾ, ਕੀ ਤੁਹਾਡਾ ਵਿਗੜ ਜਾਣਾ। ਕੋਈ ਇਹੋ ਜਿਹੇ ਬੰਦੇ ਜਦੋਂ ਇੱਕ ਸਮਾਜ ਦਾ ਤਬਕਾ ਕਹਿੰਦਾ ਕਿ ਨਾ ਭਾਈ ਇਹਨਾਂ ਨੂੰ ਇੱਥੇ ਨਾ ਆਉਣ ਦਿਓ, ਇਹਨਾਂ ਦੇ ਨਾਲ ਮਾਹੌਲ ਖਰਾਬ ਹੋਵੇਗਾ, ਤੇ ਉਹਨਾਂ ਨੂੰ ਰੋਕ ਦੇਣਾ ਚਾਹੀਦਾ, ਦੂਜੇ ਪਾਸੇ ਉਹਨਾਂ ਦੇ ਸਮਾਗਮ ਕਰਾ ਲਿਓ। ਲੇਕਿਨ ਜਾਣ ਬੁੱਝ ਕਰਕੇ ਫਿਰ ਛਾਤੀ ਠੋਕ ਕਰਕੇ, ਨਹੀਂ ਜੀ ਇੱਥੇ ਹੀ ਕਰਾਵਾਂਗੇ, ਉਹਦੇ ਨਾਲ ਤਾਂ ਟਕਰਾਹਟ ਦੀ ਗੱਲ ਬਣ ਜਾਂਦੀ ਹੈ। ਖੈਰ ਇਹਦੇ ਨਾਲ ਪਿਆਰਿਓ ਇਹ ਗੱਲਾਂ ਜਿਹੜੀਆਂ ਬਹੁਤ ਵੱਧ ਗਈਆਂ, ਇਹ ਚਿਣਗ ਜਿਹੜੀ ਹੈ ਪੰਜਾਬ ਦੀ ਧਰਤੀ ਨੂੰ ਲੱਗ ਗਈ ਸੀ, ਤੇ ਇਹਦਾ ਫਿਰ ਰਾਜਨੀਤੀਕਰਨ ਵਕਤੀ ਸਰਕਾਰਾਂ ਨੇ ਜਿਹੜੀਆਂ ਉਸ ਵੇਲੇ ਜਿਹੜੇ ਤਾਕਤਵਰ ਬੰਦੇ ਬੈਠੇ ਇਹਨਾਂ ਨੇ ਇਹਦਾ ਫਾਇਦਾ ਚੱਕ ਲਿਆ। ਅੱਗੇ ਇਲੈਕਸ਼ਨ ਵੀ ਆਉਣ ਵਾਲੇ ਸਨ, ਇਹਨਾਂ ਨੇ ਸਿੰਘਾਂ ਨੂੰ ਖਲਨਾਇਕ ਬਣਾ ਦਿੱਤਾ, ਕਹਿ ਦਿੱਤਾ ਕਿ ਭਾਈ ਇਹ ਅੱਤਵਾਦੀ ਵੱਖਵਾਦੀ ਦੇਸ਼ ਦੇ ਟੁਕੜੇ ਕਰਨੇ ਚਾਹੁੰਦੇ। ਬੀਬੀ ਇੰਦਰਾ ਨੇ ਇਹਦਾ ਫਾਇਦਾ ਚੱਕਣ ਦੇ ਲਈ ਸਿੰਘਾਂ ਨੂੰ ਪਿਆਰਿਓ, ਇਹਨਾਂ ਨੇ ਇਹ ਕਰ ਦਿੱਤਾ ਕਿ ਇਹ ਬੜੇ ਖਤਰਨਾਕ ਹਨ, ਮੈਂ ਹੀ ਇਹਦੇ ਨਾਲ ਮੈਂ ਦੇਸ਼ ਨੂੰ ਬਚਾ ਸਕਦੀ ਹਾਂ। ਤੇ ਉਹਨੇ ਪਿਆਰਿਓ ਇਸ ਤਰ੍ਹਾਂ ਆਪਣਾ ਰੂਪ ਬਣਾਇਆ, ਲੋਕਾਂ ਨੇ ਵੀ ਪਿਆਰਿਓ ਉਹਨੂੰ ਦੇਵੀ ਦੁਰਗਾ ਦਾ ਰੂਪ ਦੇ ਦਿੱਤਾ, ਜਿਸ ਤਰ੍ਹਾਂ ਕਿ ਇਹ ਸਾਧੂ ਸੰਤਾਂ ਨੂੰ ਬਚਾਉਣ ਦੇ ਲਈ ਦੇਵੀ ਦੁਰਗਾ ਪ੍ਰਗਟ ਹੋ ਕਰਕੇ ਦੈਤਾਂ ਦਾ ਨਾਸ਼ ਕਰਦੀ ਸੀ ਨਾ, ਇਸ ਤਰ੍ਹਾਂ ਇਹੋ ਜਿਹੀਆਂ ਝਾਂਕੀਆਂ ਬਣਾਈਆਂ ਜਾਂਦੀਆਂ, ਇਹੋ ਜਿਹੇ ਇਹ ਰੂਪ ਦਿਖਾਏ ਜਾਂਦੇ ਕਿ ਭਾਈ ਇਹ ਦੇਵੀ ਦੁਰਗਾ ਇਹ ਸਿੰਘਾਂ ਦਾ ਸਰਵਨਾਸ਼ ਕਰਨ ਦੇ ਲਈ ਆਈ ਹੈ ਕਰਕੇ। ਸੋ ਇਸ ਤਰ੍ਹਾਂ ਗੱਲ ਵੱਧਦੀ ਵੱਧਦੀ ਬਹੁਤ ਜ਼ਿਆਦਾ ਵੱਧ ਗਈ। ਇੱਕ ਤਰੀਕ ਨੂੰ ਪਿਆਰਿਓ ਇਹਨਾਂ ਨੇ ਘੇਰਾ ਪਾਉਣਾ ਕੀਤਾ, ਘੇਰਾ ਪਾ ਕਰਕੇ ਆ ਸ਼ੁਰੂਆਤ ਜਿਹੜੀ ਪਿਆਰਿਓ ਅੱਜ ਦੇ ਦਿਨ ਇੱਕ ਤਰੀਕ ਨੂੰ ਇਹਨਾਂ ਨੇ ਜ਼ਾਲਮਾਂ ਨੇ CRPF ਵਾਲੇ ਪਹਿਲੇ ਤਾਂ ਇਹ ਆਏ ਸਨ, ਇਹਨਾਂ ਨੇ ਘੇਰਾਬੰਦੀ ਕੀਤੀ ਤੇ ਸਿੰਘਾਂ ਨੂੰ ਉਕਸਾਉਣ ਦੇ ਲਈ ਇਹਨਾਂ ਦੇ ਮੋਰਚਿਆਂ ਦਾ ਪਤਾ ਲਾਉਣ ਦੇ ਲਈ ਇਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਪਹਿਲੇ ਗੋਲੀ ਪਿਆਰਿਓ ਅਕਾਲ ਤਖ਼ਤ ਸਾਹਿਬ ਜੀ ਦੇ ਉੱਤੇ ਹਮਲਾ ਨਹੀਂ ਹੋਇਆ, ਇਹ ਯਾਦ ਰੱਖਣਾ ਚਾਹੀਦਾ। ਅੱਜ ਵਾਲੇ ਦਿਨ ਸ਼੍ਰੀ ਹਰਿਮੰਦਰ ਸਾਹਿਬ ਜੀ ਪਾਵਨ ਇਮਾਰਤ ਜਿਹੜੀ ਹੈ ਉਹਦੇ ਉੱਤੇ ਇਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਗੋਲੀਆਂ ਚਲਾਈਆਂ, ਕਿਉਂਕਿ ਇਹ ਪਤਾ ਲਾਉਣਾ ਚਾਹੁੰਦੇ ਇਹਦੇ ਨਾਲ ਸਿੰਘਾਂ ਦਾ ਰੋਹ ਜਾਗਰਤ ਹੋਵੇ, ਬਾਹਰ ਨਿਕਲ ਕੇ ਆਉਣ ਤੇ ਆਪਾਂ ਪਤਾ ਲਾਈਏ। ਲੇਕਿਨ ਉਦੋਂ ਤੱਕ ਗੁਰੂ ਕੇ ਸਿੰਘ ਪਿਆਰਿਓ ਸ਼ਾਂਤ ਰਹੇ, ਸ਼ਾਂਤੀਪੂਰਵਕ ਰੂਪ ਦੇ ਵਿੱਚ, ਤੇ ਰਵਾਇਤੀ ਸ਼ਾਸਤਰ ਜਿਹੜੇ ਸਨ ਉਹਦੇ ਨਾਲ ਹੀ ਪਿਆਰਿਓ ਛਿੱਟ ਪੁੱਟ ਜਿਹੜੀ ਕੋਈ ਇਹ ਝੜਪਾਂ ਹੋਈਆਂ, ਗੋਲੀਆਂ ਚੱਲੀਆਂ। ਲੇਕਿਨ ਗੁਰੂ ਕੇ ਸਿੰਘ, ਕਿਉਂਕਿ ਜਨਰਲ ਸੁਬੇਗ ਸਿੰਘ ਜੀ ਉਹਨਾਂ ਨੂੰ ਪਤਾ ਸੀ ਕਿ ਭਾਈ ਇਹ ਇਹਨਾਂ ਦੀਆਂ ਚਾਲਾਂ ਹਨ, ਤੇ ਜਦੋਂ ਇਸ ਤਰ੍ਹਾਂ ਹਰਿਮੰਦਰ ਸਾਹਿਬ ਦੇ ਉੱਤੇ ਇਹਨਾਂ ਨੇ ਅਟੈਕ ਕੀਤਾ, ਗੋਲੀਆਂ ਚਲਾਈਆਂ, ਉਹ ਤੋਂ ਬਾਅਦ ਪਿਆਰਿਓ ਜਿਹੜੇ ਮੌਜੂਦਾ ਜਥੇਦਾਰ ਜਿਹੜੇ ਸਨ ਉਹਨਾਂ ਨੇ ਫਿਰ ਫੈਸਲਾ ਲਿਆ, ਖਾਲਸਾ ਜੀਓ ਇਹ ਤਾਂ ਆ ਹੱਦ ਤੋਂ ਵੱਧ ਹੋ ਗਈ ਹੈ, ਹਰਿਮੰਦਰ ਸਾਹਿਬ ਦੇ ਉੱਤੇ ਇਹਨਾਂ ਨੇ ਹਮਲਾ ਕਰ ਦਿੱਤਾ। ਇਹ ਹਰਿਮੰਦਰ ਸਾਹਿਬ ਦੇ ਉੱਤੇ ਨਹੀਂ, ਹਰ ਇੱਕ ਗੁਰੂ ਕੇ ਸਿੱਖ ਦੇ ਛਾਤੀ ਦੇ ਉੱਤੇ ਇਹਨਾਂ ਨੇ ਗੋਲੀ ਚਲਾਈ ਹੈ। ਹੁਣ ਇਹਨਾਂ ਨੂੰ ਇਹਨਾਂ ਦੇ ਰੂਪ ਦੇ ਵਿੱਚ, ਇਹਨਾਂ ਦੀ ਭਾਸ਼ਾ ਦੇ ਵਿੱਚ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ। ਜੇ ਜਵਾਬ ਨਹੀਂ ਦੇਵਾਂਗੇ, ਕਿਉਂਕਿ ਕੀ ਹਰਿਮੰਦਰ ਸਾਹਿਬ, ਚਲੋ ਇਹ ਕਹਿੰਦੇ ਕਿ ਭਾਈ ਅਕਾਲ ਤਖ਼ਤ ਸਾਹਿਬ ਉੱਥੇ ਸੀ ਜਿਹੜੇ ਹਨ ਬਾਬਾ ਜਰਨੈਲ ਸਿੰਘ ਜੀ, ਲੇਕਿਨ ਹਰਿਮੰਦਰ ਸਾਹਿਬ ਦੇ ਉੱਤੇ ਕਿਉਂ ਫਾਇਰਿੰਗ ਕਰਨੀ ਕੀਤੀ, ਬਹੁਤ ਗੋਲੀਆਂ ਚਲਾਈਆਂ। ਅੱਜ ਵੀ ਪਿਆਰਿਓ ਚਲੋ ਸੋਨੇ ਦੇ ਪੱਤਰੇ ਲਾਏ ਗਏ, ਉਹਦੇ ਥੱਲੇ ਨਿਸ਼ਾਨੀਆਂ ਅੱਜ ਵੀ ਹਨ, ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ, ਗੋਲੀਆਂ ਚਲਾਈਆਂ ਗਈਆਂ, ਇਹ ਸਿੰਘਾਂ ਨੂੰ ਉਕਸਾਉਣ ਦੇ ਲਈ ਕਿ ਇਹਦੇ ਨਾਲ ਸਿੰਘ ਜਿਹੜੇ ਬਹੁਤ ਵੀਰ ਰਸ ਵਿੱਚ ਆ ਕਰਕੇ ਹਮਲਾ ਕਰਨ। ਇਸ ਤਰ੍ਹਾਂ ਪਿਆਰਿਓ ਇਹ ਘੱਲੂ ਘਾਰਾ ਜਿਹੜਾ ਹੈ June 84 ਦਾ, 1 June ਤੋਂ ਇਹ ਆਰੰਭ ਹੋ ਜਾਂਦਾ, ਤੇ ਇਹਦੇ ਵਿੱਚ ਪਿਆਰਿਓ ਆਪਾਂ ਆਉਣ ਵਾਲੇ ਵੀ ਸਮੇਂ ਦੇ ਵਿੱਚ ਆਪਾਂ ਇਹਦੀ ਵਿਚਾਰ ਜਿਹੜੀ ਹੈ ਜਾਰੀ ਰੱਖਣੀ ਹੈ। ਆਓ ਪਿਆਰਿਓ, ਜੋ ਇਤਿਹਾਸ ਦੀ ਕਥਾ ਚੱਲ ਰਹੀ ਨਾ ਲੜੀਵਾਰ ਰੂਪ ਦੇ ਵਿੱਚ, ਉਹ ਕਥਾ ਆਪਾਂ ਸਰਵਣ ਕਰਨਾ ਕਰੀਏ। ਜੋ ਦਾਸ ਨੇ ਬੇਨਤੀ ਕੀਤੀ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਬਚਨ ਕੀਤਾ, ਜੇ ਕੋ ਮਾਰੇ ਈਟ ਠੇਮ ਪੱਥਰ ਹਰੇ ਰਸਾਏ, ਜਿਹੜਾ ਪਿਆਰਿਓ ਇੱਟ ਦਾ ਇੱਟ ਤੁਹਾਨੂੰ ਮਾਰੇ, ਇੱਟ ਪੱਥਰ ਮਾਰੇ,
ਉਹਨੂੰ ਫਿਰ ਇੱਟ ਢੇਮ ਦਾ ਜਿਹੜਾ ਮੁਕਾਬਲਾ ਪੱਥਰ ਦੇ ਨਾਲ ਕਰਨਾ ਹੈ। ਆਪਾਂ ਕਹਿੰਦੇ ਨਾ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ। ਮਹਾਰਾਜ ਨੇ ਕਿਹਾ, ਇਹ ਨਹੀਂ ਕਿਹਾ ਕਿ ਭਾਈ ਇੱਟ ਢੇਮ ਤੁਸੀਂ ਮਾਰੋ, ਲੇਕਿਨ ਕੋਈ ਤੁਹਾਡੇ ਉੱਤੇ ਇੱਟ ਢੇਮ ਮਾਰੇ ਉਹਦਾ ਜਵਾਬ ਫਿਰ ਪੱਥਰ ਦੇ ਨਾਲ ਦੇਣਾ। ਇਹ ਸਿੱਖੀ ਦਾ ਸਿਧਾਂਤ ਹੈ। ਇਸ ਤਰ੍ਹਾਂ ਇਹਨਾਂ ਨੇ ਪਿਆਰਿਓ ਅੰਨੇਵਾਹ ਗੋਲੀਆਂ ਚਲਾਈਆਂ, ਆਪ ਹੋ ਕਰਕੇ ਫਾਇਰਿੰਗ ਖੋਲੀ ਹੈ, ਗੋਲੀਆਂ ਚਲਾਈਆਂ। ਫਿਰ ਗੁਰੂ ਕੇ ਖਾਲਸੇ ਨੇ ਵੀ ਪਿਆਰਿਓ ਇਹਦਾ ਜਵਾਬ ਜਿਹੜਾ ਜੂਨ 84 ਦੇ ਵਿੱਚ ਉਸ ਘੱਲੂਘਾਰੇ ਦੇ ਵਿੱਚ ਜੋ ਦੇਣਾ ਕੀਤਾ। ਆਓ ਸਾਧ ਸੰਗਤ ਜੀ, ਅਗਲੀ ਕਥਾ ਆਪਾਂ ਸਰਵਣ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ

0: ਸ਼੍ਰੀ ਸਤਿਗੁਰ ਕੇ ਸੰਗ ਉਚਾਰੇ।
1: ਹੁਣ ਸਾਤ ਸੰਗਤ ਜੀ ਦੇਖੋ, ਜਦੋਂ ਸਤਿਗੁਰੂ ਮਹਾਰਾਜ ਉੱਥੇ ਗਏ, ਮਹੰਤ ਜੈਤ ਰਾਮ ਜੀ ਦੇ ਨਾਲ ਇਹ ਸੰਵਾਦ ਹੋਇਆ, ਉਹ ਵੀ ਮੰਨ ਗਏ ਕਿ ਹਾਂ ਮਹਾਰਾਜ ਤੁਹਾਡੀ ਮਰਿਆਦਾ ਬਿਲਕੁਲ ਦਰੁਸਤ ਹੈ। ਜੋ ਕਿਹਾ ਨਾ ਭਾਈ ਪਹਿ ਕਾਹੂ ਕੌ ਦੇਤ ਨਹਿ ਨਹਿ ਪਹਿ ਮਾਨਤ ਆਣ। ਗੁਰੂ ਕਾ ਖਾਲਸਾ ਕਿਹਨੂੰ ਡਰ ਨਹੀਂ ਦਿੰਦਾ, ਕਿਹਦੇ ਉੱਤੇ ਹੱਥ ਨਹੀਂ ਚੱਕਦਾ। ਲੇਕਿਨ ਪਿਆਰੇ, ਉਹ ਕੋਈ ਖਾਲਸੇ ਨੂੰ ਭੈ ਦੇਵੇ, ਡਰ ਦਿਖਾਵੇ, ਉਹਦੇ ਉੱਤੇ ਹਮਲਾ ਕਰੇ, ਉਹਦਾ ਹਮਲਾ ਜਿਹੜਾ ਹੈ ਤੇ ਹਮਲੇ ਦਾ ਜਵਾਬ ਹਮਲੇ ਦੇ ਨਾਲ ਦਿੰਦਾ। ਵੱਧ ਚੜ ਕਰਕੇ ਉਹਦੇ ਦੰਦ ਖੱਟੇ ਕਰਕੇ ਭੇਜਣਾ ਚਾਹੀਦਾ। ਇਹ ਬਚਨ ਸੁਣ ਕਰਕੇ ਉਸ ਵੇਲੇ ਜੈਤ ਰਾਮ ਜੀ ਵੀ ਕਹਿਣ ਲੱਗੇ, ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਵਕਤ ਦੀ ਇਹੀ ਨਜ਼ਾਕਤ ਹੈ, ਕਿਉਂਕਿ ਕਲਯੁਗ ਦਾ ਭਿਆਨਕ ਸਮਾਂ, ਜਰਵਾਣੇ ਜ਼ਾਲਮ ਜਿਹੜੇ ਹਨ ਇਹ ਰਾਜੇ ਬਣੇ ਹੋਏ ਹਨ। ਜੇ ਇਸ ਤਰ੍ਹਾਂ ਆਪਾਂ ਚੁੱਪ ਰਹੀਏ ਤੇ ਧਰਮ ਦੀ ਗਿਲਾਨੀ ਹੋ ਜਾਵੇਗੀ। ਧਰਮ ਨੂੰ ਤਾਂ ਇਹ ਨਾਸ਼ ਕਰਨਾ ਚਾਹੁੰਦੇ ਹਨ, ਤੇ ਇਹਦੇ ਲਈ, ਕਿਉਂਕਿ ਮਹਾਰਾਜ ਨੇ ਵੀ ਕਿਹਾ ਕਿ ਅਸੀਂ ਸ਼ਸਤਰ ਤਾਂ ਚੱਕ ਕਰਕੇ ਚੱਕਿਆ ਧਰਮ ਨੂੰ ਬਚਾਉਣ ਦੇ ਲਈ। ਜੇ ਸੱਚ ਜਾਣੋ ਪਿਆਰਿਓ, ਸਤਿਗੁਰੂ ਮਹਾਰਾਜ ਧਰਮ ਨੂੰ ਬਚਾਉਣ ਦੇ ਲਈ ਸ਼ਸਤਰ ਨਹੀਂ ਚੱਕਦੇ ਨਾ, ਤੇ ਖੁਦ ਪਿਆਰਿਓ ਬੁੱਲੇ ਸ਼ਾਹ ਨੇ ਬਚਨ ਕੀਤਾ, ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ ਬਾਤ ਕਰੋ ਮੈਂ ਅਬ ਕੀ, ਅਗਰ ਗੁਰੂ ਗੋਬਿੰਦ ਸਿੰਘ ਨਾ ਹੋਤੇ ਤੋ ਸੁਨਤ ਹੋਤੀ ਸਭ ਕੀ। ਉਹ ਮਹਾਂਪੁਰਖ ਮੁਸਲਮਾਨ ਰਹਿ ਕਰਕੇ ਆਪ ਕਹਿੰਦਾ ਬੁੱਲੇ ਸ਼ਾਹ, ਮੈਂ ਭਾਈ ਉਦੋਂ ਦੀ ਅੱਜ ਤੋਂ 1000 ਸਾਲ ਪਹਿਲੇ, 5000 ਸਾਲ ਪਹਿਲੇ ਕੀ ਹੋਇਆ ਉਹ ਗੱਲ ਨਹੀਂ ਕਰਦਾ, ਮੈਂ ਅੱਜ ਦੀ ਗੱਲ ਕਰ ਰਿਹਾ, ਮੈਂ ਜੋ ਖੁਦ ਵੇਖ ਰਿਹਾ। ਅਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਹਿੰਦੁਸਤਾਨ ਦੇ ਸਨਾਤਨੀ ਧਰਮ ਨੂੰ ਬਚਾਉਣ ਦੇ ਲਈ ਸ਼ਸਤਰ ਨਹੀਂ ਚੱਕਦੇ, ਤੇ ਯਾਦ ਰੱਖੋ ਭਾਈ ਸਾਰਿਆਂ ਦੀ ਸੁਨਤ ਹੋ ਜਾਣੀ ਸੀ। ਸੋ ਇਸ ਤਰ੍ਹਾਂ ਪਿਆਰਿਓ ਇੱਥੋਂ ਪ੍ਰਕਰਨ ਬਦਲ ਰਿਹਾ। ਜਦੋਂ ਸਤਿਗੁਰੂ ਮਹਾਰਾਜ ਦਾਦੂ ਦੁਆਰੇ ਗਏ ਸਨ,
0: ਜਬ ਆਏ ਤੁਮ ਦਾਦੂ ਦੁਆਰੇ,
1: ਸਿੰਘ ਕਹਿਣ ਲੱਗੇ ਸਤਿਗੁਰੂ ਮਹਾਰਾਜ ਅਸੀਂ ਤੁਹਾਡੇ ਵੱਲ ਧਿਆਨ ਦੇ ਰਹੇ ਸੀ, ਜਦੋਂ ਆਪ ਜੀ ਦਾਦੂ ਦੁਆਰੇ ਆਏ,
0: ਨਮੋ ਕਮਾਨ ਸਾਥ ਤੁਮ ਕੀ,
1: ਤੇ ਸਤਿਗੁਰੂ ਮਹਾਰਾਜ ਪਿਆਰਿਓ ਵਿਚਰ ਰਹੇ ਸਨ, ਤੇ ਤੀਰ ਕਮਾਨ ਜਿਹੜਾ ਹੱਥ ਦੇ ਵਿੱਚ ਸੀ, ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਆਪਣੇ ਸ਼ਸਤਰ ਦੇ ਅੱਗੇ ਪਾਪ ਕੇ ਕਮਾਨ ਤੀਰ ਲੈ ਕਰਕੇ ਮਹਾਰਾਜ ਜੀ ਨੇ ਉਹਨਾਂ ਦੇ ਅੱਗੇ ਸਿਰ ਚੁਕਾਉਣਾ ਕੀਤਾ
0: ਵਿਹੀਨ ਖਾਲਸੇ,
1: ਤੇ ਕਹਿ ਦਿੱਤਾ ਖਾਲਸੇ ਨੇ ਕਿ ਸਤਿਗੁਰੂ ਮਹਾਰਾਜ ਆਪ ਜੀ ਰਹਿਤ ਤੋਂ ਖਾਰਜ ਹੋਏ ਹੋ, ਤੁਹਾਨੂੰ ਤਨਖਾਹ ਲਾਉਣੀ ਬਣਦੀ ਹੈ। ਮਹਾਰਾਜ ਨੇ ਕਿਹਾ ਉਹ ਕਿਸ ਤਰ੍ਹਾਂ ਭਾਈ, ਤੇ ਕਹਿਣ ਲੱਗੇ ਮਹਾਰਾਜ ਚਲੋ ਆਪ ਜੀ ਨੇ ਸ਼ਾਸਤਰ ਦੇ ਅੱਗੇ ਸੀਸ ਨਵਾਉਣਾ ਕੀਤਾ, ਲੇਕਿਨ ਅੱਗੇ ਤਾਂ ਦਾਦੂ ਜੀ ਦੀ ਸਮਾਦ ਸੀ, ਉੱਥੇ ਉਹਨਾਂ ਦਾ ਜਿਹੜੀ ਸਮਾਦ ਤੇ ਉਹਨਾਂ ਦਾ ਜਿਹੜਾ ਗੋਰ ਬਣੀ ਹੋਈ ਸੀ, ਤੇ ਆਪ ਜੀ ਹੀ ਕਹਿੰਦੇ ਨਾ ਗੋਰ ਮੜੀ ਮੱਠ ਭੁੱਲ ਨਾ ਮੰਨੈ, ਭੁੱਲ ਕਰਕੇ ਵੀ ਨਹੀਂ ਮੰਨਣਾ ਚਾਹੀਦਾ, ਇਹਨਾਂ ਦੇ ਅੱਗੇ ਸਿਰ ਨਹੀਂ ਚੁਕਾਉਣਾ ਚਾਹੀਦਾ, ਉਹਨਾਂ ਦੀ ਸਮਾਧ ਉਹਨਾਂ ਦੀ ਗੌਰ ਬਣੀ ਹੋਈ ਸੀ। ਤੇ ਇਹ ਵੀ ਪਿਆਰੇ ਉਹ ਬਚਨ ਆਉਂਦਾ, ਵਿਦਵਾਨ ਮਹਾਂਪੁਰਖ ਜਿਹੜੇ ਹਨ, ਸੰਪਰਦਾਇ ਮਹਾਂਪੁਰਖ ਆਦਿਕ, ਉਹ ਇਹ ਸਾਖੀ ਨੂੰ ਇੰਜ ਬਿਆਨ ਕਰਦੇ ਹਨ ਕਿ ਸਤਿਗੁਰੂ ਮਹਾਰਾਜ ਬਾਣੀ ਦਾ ਜਾਪ ਕਰ ਰਹੇ ਸਨ, ਬਾਣੀ ਦਾ ਜਾਪ ਕਰਦਿਆਂ ਪਠਨ ਪਾਠਨ ਜਿਸ ਤਰ੍ਹਾਂ ਪਿਆਰਿਓ ਆਪ ਜੀ ਖੁਦ ਦੇਖੋ, ਜਿਹੜਾ ਵੀ ਬਾਣੀ ਦਾ ਨਿਤਨੇਮੀ ਪ੍ਰੇਮੀ ਹੋਵੇਗਾ, ਚਾਹੇ ਤੁਸੀਂ ਜੋ ਮਰਜ਼ੀ ਬਾਣੀ ਚੱਲਦੇ ਫਿਰਦੇ ਕਰੋਗੇ ਨਾ, ਜਿਸ ਤਰ੍ਹਾਂ ਤੁਹਾਡਾ ਚਲੋ ਚਿੱਤ ਨਾ ਵੀ ਲੱਗਿਆ ਹੋਵੇ, ਜਦੋਂ ਬਾਣੀ ਦਾ ਭੋਗ ਪੈਂਦਾ, ਸਮਝੋ ਤੁਸੀਂ ਜਪਜੀ ਸਾਹਿਬ ਦਾ ਪਾਠ ਕਰ ਰਹੇ, ਗੱਡੀ ਚਲਾ ਰਹੇ ਹੋ, ਚਲਾਉਂਦੇ ਚਲਾਉਂਦੇ ਜਦੋਂ ਬਾਣੀ ਦਾ ਭੋਗ ਪੈ ਗਿਆ, ਸਮਾਪਤੀ ਦੇ ਉੱਤੇ ਬਾਣੀ ਆਈ, ਤੇ ਆਪਾਂ ਸਿਰ ਚੁਕਾ ਦਿੰਦੇ ਹਾਂ ਸਮਾਪਤੀ ਵੇਲੇ, ਫਿਰ ਪਿਆਰਿਓ ਜਾਪ ਸਾਹਿਬ ਪੜ੍ਹਦੇ ਹਾਂ, ਜਦੋਂ ਬਾਣੀ ਦਾ ਭੋਗ ਪੈ ਜਾਂਦਾ ਫਿਰ ਸਿਰ ਝੁਕਾਉਂਦੇ ਹਾਂ। ਸਤਿਗੁਰੂ ਮਹਾਰਾਜ ਬਾਣੀ ਦਾ ਜਾਪ ਕਰ ਰਹੇ ਸਨ, ਪੜ੍ਹ ਰਹੇ ਸਨ, ਤੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਫਿਰ ਜਦੋਂ ਬਾਣੀ ਦਾ ਭੋਗ ਪਿਆ, ਸ਼ਸਤਰ ਨੂੰ ਅੱਗੇ ਰੱਖ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸਿਰ ਝੁਕਾਉਣਾ ਕੀਤਾ, ਲੇਕਿਨ ਮਹਾਰਾਜ ਜੀ ਨੇ ਵੇਖਿਆ ਵੀ ਨਹੀਂ ਕਿ ਭਈ ਅੱਗੇ ਸਮਾਦ ਹੈ। ਮਹਾਰਾਜ ਜੀ ਨੇ ਸ਼ਸਤਰ ਦਾ ਸਤਿਕਾਰ ਬਾਣੀ ਦੇ ਸਤਿਕਾਰ ਦੇ ਵਿੱਚ, ਇਹ ਅਦਬ ਬਾਣੀ ਦਾ ਸਤਿਕਾਰ ਕਰਦੇ ਹਾਂ ਜਿਸ ਤਰ੍ਹਾਂ ਆਪਾਂ ਵੀ ਕਰਦੇ ਹਾਂ। ਬਾਣੀ ਦਾ ਭੋਗ ਪੈ ਜਾਵੇ, ਹੁਣ ਵੀ ਪਿਆਰਿਓ ਦੇਖੋ, ਹੁਣ ਖੁਦ ਤੁਸੀਂ ਜਿੰਨੇ ਨੇਮੀ ਪ੍ਰੇਮੀ ਕਥਾ ਸਰਵਣ ਕਰ ਰਹੇ ਹੋ, ਜਦੋਂ ਕਥਾ ਦਾ ਭੋਗ ਪਵੇਗਾ, ਸਮਾਪਤੀ ਹੋਵੇਗੀ ਨਾ, ਜਿਨ੍ਹਾਂ ਦੀ ਸੁਰਤੀ ਗੁਰੂ ਘਰ ਦੇ ਵਿੱਚ ਹੋਵੇਗੀ, ਜੋ ਪਿਆਰ ਨਾਲ ਕਥਾ ਸਰਵਣ ਕਰ ਰਹੇ, ਭਾਵੇਂ ਜਿੱਥੇ ਮਰਜ਼ੀ ਹੋ, ਤੁਹਾਡੇ ਵੀ ਹੱਥ ਜੁੜ ਜਾਣਗੇ, ਤੁਸਾਂ ਨੇ ਵੀ ਸਿਰ ਚੁਕਾ ਦੇਣਾ ਹੈ। ਇਹ ਬਾਣੀ ਦਾ ਸਤਿਕਾਰ ਹੈ। ਸੋ ਮਹਾਰਾਜ ਜੀ ਨੇ ਬਾਣੀ ਦਾ ਸ਼ਾਸਤਰਾਂ ਦਾ ਸਤਿਕਾਰ ਕੀਤਾ। ਸਿੰਘ ਕਹਿਣ ਲੱਗੇ ਮਹਾਰਾਜ ਵੇਖਣ ਵਾਲਿਆਂ ਨੂੰ ਤਾਂ ਇੰਜ ਹੀ ਲੱਗਿਆ ਕਿ ਤੁਸੀਂ ਉਹ ਗੌਰ ਆ ਉਹ ਉਹਨਾਂ ਦਾ ਅਸਥਾਨ ਸਮਾਧਾ ਜਿਹੜੀ ਹੈ ਉਹਦੇ ਅੱਗੇ ਸਿਰ ਝੁਕਾਉਣਾ ਕੀਤਾ।
0: ਉਚੇਤ ਦੇਵੈ ਤਨਖਾਹ
1: ਤੇ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਆਪ ਜੀ ਤਾਂ ਉਚਿਤ ਹੋ, ਹੁਣ ਤੁਹਾਨੂੰ ਤਨਖਾਹ ਲਾਣੀ ਬਣਦੀ ਹੈ। ਤਨਖਾਹ ਵੀ ਸਾਧ ਸੰਗਤ ਜੀ ਦੇਖੋ ਇਹ ਪਿਆਰ ਦਾ ਸ਼ਬਦ ਹੈ। ਇਸ ਤੋਂ ਪਹਿਲੇ ਵੀ ਦੋ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੇ ਜੀਵਨ ਪੜ੍ਹਦੇ ਨਾ ਪਿਆਰਿਓ, ਤਕਰੀਬਨ ਪਿਆਰਿਓ ਮੈਂ ਨਾ ਭੁੱਲਦਾ ਹੋਇਆ ਦੋ ਤੋਂ ਤਿੰਨ ਵਾਰੀ ਸਿੰਘਾਂ ਨੇ ਦੇਖੋ ਸਤਿਗੁਰੂ ਮਹਾਰਾਜ ਜੀ ਨੂੰ ਤਨਖਾਹ ਲਾਈ ਹੈ। ਇਹ ਮਰਿਆਦਾ ਆਪ ਗੁਰੂ ਮਹਾਰਾਜ ਜੀ ਨੇ ਇਹ ਕਰਨਾ ਕੀਤਾ। ਹੁਣ ਪਿਆਰਿਓ ਤਨਖਾਹ ਜਿਹੜੀ ਹੈ ਆਪਾਂ ਵੇਖਦੇ ਹਾਂ ਕਿ ਤਨਖਾਹ ਜਿਹੜਾ ਪਿਆਰਿਓ ਗੁਨਾਹਗਾਰ ਜਿਹੜਾ ਉਹ ਨਹੀਂ ਦਿੰਦਾ, ਮਾਲਕ ਦਿੰਦਾ ਹੈ। ਮਾਲਕ ਸਮਝਿਓ, ਇੱਕ ਆਪ ਜੀ ਵਿਚਾਰ ਕਰੋ, ਕਿਉਂਕਿ ਤਨਖਾਹ ਸ਼ਬਦ ਬਹੁਤ ਜ਼ਿਆਦਾ ਪਿਆਰਾ ਹੈ। ਆਪਾਂ ਅੱਜ ਕੱਲ੍ਹ ਕਹਿ ਦਿੰਦੇ ਹਾਂ ਕੁਛ ਵੀ ਗੱਲ ਹੋਵੇ, ਮੈਂ ਕਈ ਵਾਰੀ ਆਪਣੇ ਸਿੰਘਾਂ ਨੂੰ ਵੀ ਕਹਿੰਦਾ ਨਿੱਕੀਆਂ ਗੱਲਾਂ ਅਜੀ ਤਨਖਾਹ ਲਾ ਦਿਓ, ਤਨਖਈਆ ਕਰ ਦਿਓ, ਤਨਖਈਆ ਕਰ ਦਿਓ। ਪਿਆਰਿਓ ਇਹਨੂੰ ਇੰਨੇ ਨਫ਼ਰਤ ਦੇ ਵਿੱਚ ਨਹੀਂ ਲੈਣਾ ਚਾਹੀਦਾ, ਬੜਾ ਪਿਆਰ ਦਾ ਸੌਦਾ ਹੈ। ਮਹਾਰਾਜ ਨੂੰ ਵੀ ਤਿੰਨ ਵਾਰੀ ਤਨਖਾਹਾਂ ਸਿੰਘਾਂ ਨੇ ਲਾਈਆਂ। ਹੁਣ ਤਨਖਾਹ ਦੇ ਬਾਬਤ ਮੈਂ ਜੋ ਬੇਨਤੀ ਕਰਿਆ ਆਪ ਜੀ ਧਿਆਨ ਨਾਲ ਸਰਵਣ ਕਰੋ ਕਿ ਜਿਸ ਤਰ੍ਹਾਂ ਕੋਈ ਮਾਲਕ ਹੁੰਦਾ ਨਾ ਪਿਆਰਿਓ, ਸਮਝੋ ਮੈਂ ਮਾਲਕ ਹਾਂ। ਹੁਣ ਆਪਣੇ ਕੋਈ ਕਿਸੇ ਕੰਮ ਕਰਾਉਣ ਦੇ ਲਈ ਮੈਂ ਚਾਰ ਬੰਦਿਆਂ ਨੂੰ ਪੈਸੇ ਨੌਕਰੀ ਦੇ ਉੱਤੇ ਰੱਖਦਾ ਕਿ ਭਾਈ ਆਹ ਮੇਰਾ ਕੰਮ ਕਰਨਾ, ਜੇ ਉਹਨਾਂ ਨੇ ਮੇਰਾ ਕੰਮ ਕਰ ਦਿੱਤਾ ਨਾ ਤੇ ਮੇਰਾ ਕੰਮ ਹੋਣ ਤੋਂ ਬਾਅਦ ਮੈਂ ਉਹਨਾਂ ਨੂੰ ਤਨਖਾਹ ਦਿੰਦਾ ਕਿ ਲੈ ਭਾਈ ਆਹ ਤੂੰ ਮਿਹਨਤ ਕੀਤੀ, ਆਹ ਤੇਰੀ ਮਜ਼ਦੂਰੀ ਹੈ, ਆਹ ਤੇਰੀ ਤਨਖਾਹ ਹੈ। ਕਦੇ ਇਹ ਹੋਇਆ ਭਾਈ ਕਿ ਜਿਹਨੇ ਜਿਹੜਾ ਕੰਮ ਕਰਨ ਵਾਲਾ ਉਹ ਮਾਲਕ ਨੂੰ ਤਨਖਾਹ ਦਿੰਦਾ ਹੋਵੇ, ਤੇ ਤਨਖਾਹਦਾਰ ਜਿਹੜਾ ਹੁੰਦਾ ਜਿਹੜਾ ਪਿਆਰੇ ਤਨਖਾਹ ਦੇਣ ਵਾਲਾ ਵੱਡਾ ਹੋ ਜਾਂਦਾ। ਹੁਣ ਇਸ ਤਰ੍ਹਾਂ ਹੀ ਦੇਖੋ ਤਨਖਈਆ ਸ਼ਬਦ ਜਿਹੜਾ ਆਪਾਂ ਇਹਨੂੰ ਪਿਆਰਿਓ ਹੇਠ ਦੇ ਵਿੱਚ ਨਿੰਦਕ ਨਿੰਦਿਆ ਦੇ ਰੂਪ ਦੇ ਵਿੱਚ ਨਹੀਂ ਲੈਣਾ, ਉਹ ਵੱਡਾ ਬਣ ਜਾਂਦਾ, ਸੁਰਖਰੂ ਬਣ ਜਾਂਦਾ, ਕਿਉਂਕਿ ਉਹਨੇ ਜਦੋਂ ਤਨਖਾਹ ਉਹਨੇ ਕਬੂਲ ਕਰ ਲਈ। ਹਾਂ ਜਿਹੜਾ ਬੰਦਾ ਕਹਿੰਦਾ ਜੀ ਮੈਂ ਗਲਤੀ ਨਹੀਂ ਕੀਤੀ, ਮੈਂ ਕੋਈ ਗੁਨਾਹ ਨਹੀਂ ਕੀਤਾ, ਮੈਂ ਤਨਖਾਹਦਾਰ ਹੀ ਨਹੀਂ ਹਾਂ, ਮੈਂ ਤਨਖਾਹ ਨਹੀਂ ਦੇਣੀ ਹੈ, ਮੈਂ ਤਨਖਈਆ ਨਹੀਂ ਹੋਵਾਂਗਾ, ਉਹ ਪਿਆਰਿਓ ਗੁਨਾਹਗਾਰ ਹੈ। ਲੇਕਿਨ ਜਿਹੜਾ ਹੱਥ ਜੋੜ ਕਰਕੇ ਮੰਨ ਲੈਂਦਾ ਠੀਕ ਹੈ ਜੀ ਪੰਥ ਨੇ ਮੈਨੂੰ ਸੇਵਾ ਲਈ ਮੈਂ ਸੇਵਾ ਕਰਾਂਗਾ, ਤੇ ਉਹ ਤਨਖਾਹਦਾਰ ਵੱਡਾ ਹੋ ਜਾਂਦਾ। ਤਨਖਾਹ ਦੇਣ ਵਾਲਾ ਵੱਡਾ ਹੁੰਦਾ, ਲੈਣ ਵਾਲਾ ਵੱਡਾ ਨਹੀਂ ਹੁੰਦਾ। ਸੋ ਤਨਖਾਹ ਜਿਹਨੂੰ ਲਾਈ ਜਾਂਦੀ ਹੈ ਵੱਡੇ ਹੋ ਜਾਂਦੇ ਹਨ, ਕਿਉਂਕਿ ਉਹਨਾਂ ਦੇ ਅੰਦਰ ਦੀ ਭਾਵਨਾ ਹੁੰਦੀ ਹੈ। ਇਹ ਦੇਖੋ ਨਿਰਮਲ ਮਰਿਆਦਾ ਸਤਿਗੁਰੂ ਮਹਾਰਾਜ ਜੀ ਨੇ ਇਹ ਪੰਥ ਦੇ ਵਿੱਚ ਤੋਰਨਾ ਕੀਤਾ। ਤੇ ਸਿੰਘ ਕਹਿਣ ਲੱਗੇ ਮਹਾਰਾਜ ਆਪ ਜੀ ਤਾਂ ਤਨਖਾਹ ਦੇ ਉਚਿਤ ਹੋ,
0: ਸਦਾ ਅਭੁੱਲ ਆਪ ਉਰਮਾ ਹੋ,
1: ਆਪ ਜੀ ਤਾਂ ਸਦਾ ਦੇ ਲਈ ਅਭੁੱਲ ਹੋ,
0: ਬਖਸ਼ ਹੋ ਜਗ ਔਗੁਣ ਸਮੁਦਾਏ।
1: ਤੇ ਇਹ ਤਾਂ ਆਪ ਜੀ ਲੋਕਾਂ ਨੂੰ ਕਹਿ ਕਹਿ ਕਰਕੇ ਉਹਨਾਂ ਦੇ ਔਗੁਣਾਂ ਨੂੰ ਸਮਝਾ ਕਰਕੇ ਜੀ ਇਹ ਔਗੁਣ ਨਾ ਕਰੋ, ਤੁਸੀਂ ਇਹ ਕੰਮ ਕਰਕੇ ਲੋਕਾਂ ਨੂੰ ਸਮਝਾਉਂਦੇ ਹੋ
0: ਖਾਲਸੇ ਤੇ ਬਖਸ਼।
1: ਲੇਕਿਨ ਆਪ ਜੀ ਨੇ ਹੀ ਮਹਾਰਾਜ ਜੀ ਜਦੋਂ ਇਹ ਕੰਮ ਕੀਤਾ ਅਸੀਂ ਆਪ ਜੀ ਦੀ ਗਲਤੀ ਨੂੰ ਪਕੜ ਲਿਆ, ਤੇ ਆਪ ਜੀ ਨਾ ਤਨਖਾਹਦਾਰ ਹੋ ਤੇ ਖਾਲਸੇ ਨੂੰ ਤਨਖਾਹ ਦਿਓ, ਖਾਲਸੇ ਨੂੰ ਤਨਖਾਹ ਦੇ ਕਰਕੇ ਆਪਣੀ ਭੁੱਲ ਬਖਸ਼ਾਉਣਾ ਕਰੋ। ਜੇ ਮਹਾਰਾਜ ਅੱਜ ਇਹ ਨਹੀਂ ਕੀਤਾ ਤਾਂ ਲੋਕਾਂ ਨੇ ਕਹਿਣਾ, ਕਿਉਂਕਿ ਪਿਆਰਿਓ ਲੋਕ ਵੀ ਜਿਹੜੇ ਆਮ ਬੰਦੇ ਜਿਹੜੇ ਹਨ ਉਹ ਤੂੰ ਸਾਹਿਬ ਹਾਂ ਸਵਾਂਗੀ ਤੇਰਾ, ਉਹ ਵੱਡਿਆਂ ਦੀ ਰੀਸ ਕਰਦੇ, ਰੀਸਾਂ ਕਰਹਿ ਤਿਨਾੜੀਆਂ ਜੋ ਸੇਵਹਿ ਦਰ ਖੜੀਆ, ਉਹ ਰੀਸ ਬਹੁਤ ਜ਼ਿਆਦਾ ਕਰਦੇ ਹਨ। ਉਹ ਕਹਿੰਦੇ ਕਿ ਜੀ ਦੇਖੋ ਕਿ ਮਹਾਰਾਜ ਜੀ ਨੇ ਇਹ ਥੋੜ੍ਹੀ ਕੀਤਾ, ਕਈ ਵਾਰੀ ਬੰਦੇ ਇੰਝ ਕਹਿ ਦਿੰਦੇ। ਹੁਣ ਸਤਿਗੁਰੂ ਮਹਾਰਾਜ ਜੀ ਵੀ ਪਿਆਰਿਓ ਦੇਖੋ ਜੇ ਬਾਣੀ ਦੇ ਕਰਤਾ ਧਰਤਾ ਹਨ, ਬਾਣੀ ਦਾ ਉਚਾਰਨ ਆਪ ਮਹਾਰਾਜ ਨੇ ਕਰਨਾ ਕੀਤਾ ਤੇ ਰੋਜ਼ ਬਾਣੀ ਦਾ ਜਾਪ ਵੀ ਕਰਿਆ ਕਰਦੇ ਸਨ। ਤੇ ਇੱਕ ਵਾਰੀ ਸਿੱਖਾਂ ਨੇ ਬੇਨਤੀ ਕੀਤੀ ਪੰਚਮ ਪਾਤਸ਼ਾਹ ਜੀ ਨੂੰ ਕਿ ਮਹਾਰਾਜ ਆਪ ਜੀ ਖੁਦ ਆਪਣੀ ਬਾਣੀ ਦਾ ਆਹ ਜਿਹੜੀ ਬਾਣੀ ਹੈ ਤੇ ਸੁਖਮਨੀ ਸਾਹਿਬ ਹੋ ਗਿਆ ਔਰ ਵੀ ਇਤਿਹਾਸਿਕ ਬਾਣੀ ਜਿਹੜੀ ਹੈ ਤੇ ਇਹਦਾ ਉਚਾਰਨ ਤਾਂ ਆਪ ਜੀ ਨੇ ਕਰਨਾ ਕੀਤਾ, ਇਹਦਾ ਹੀ ਆਪ ਜੀ ਪਾਠ ਕਰ ਦਿਓ। ਮਹਾਰਾਜ ਨੇ ਕਿਹਾ ਕਿ ਭਲਿਓ ਅਸੀਂ ਆਪਣੇ ਲਈ ਨਹੀਂ ਇਹ ਸਿੱਖਾਂ ਦੇ ਲਈ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿਉਂ ਮਹਾਰਾਜ? ਕਹਿਣ ਲੱਗੇ ਕਿ ਭਾਈ ਜੇ ਅਸੀਂ ਨਿਤਨੇਮ ਨਹੀਂ ਕੀਤਾ, ਬਾਣੀ ਦਾ ਪਾਠ ਨਹੀਂ ਕੀਤਾ, ਕੱਲ੍ਹ ਸਿੰਘ ਜਿਹੜੇ ਕਈ ਸਿੱਖ ਜਿਹੜੇ ਉਹ ਕਹਿਣਗੇ ਕਿ ਭਾਈ ਤੁਸੀਂ ਬੋਲੀ ਜਾਂਦੇ ਜੀ ਪਾਠ ਕਰੋ, ਨਿਤਨੇਮ ਕਰੋ, ਸਿਮਰਨ ਕਰੋ। ਉਹਨਾਂ ਨੇ ਕਹਿਣਾ ਕਿ ਗੁਰੂ ਮਹਾਰਾਜ ਜੀ ਨੇ ਥੋੜ੍ਹੀ ਸਿਮਰਨ ਕੀਤਾ, ਮਹਾਰਾਜ ਜੀ ਥੋੜ੍ਹੀ ਬਾਣੀ ਦਾ ਪਾਠ ਕਰਦੇ, ਗੁਰੂ ਮਹਾਰਾਜ ਜੀ ਨੇ ਬਾਣੀ ਦਾ ਪਾਠ ਨਹੀਂ ਕੀਤਾ ਤੇ ਅਸੀਂ ਵੀ ਨਹੀਂ ਕਰਨਾ। ਹੁਣ ਦੂਜੀ ਗੱਲ ਪਿਆਰਿਓ, ਕੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਅੰਮ੍ਰਿਤ ਦੀ ਲੋੜ ਸੀ? ਪਿਆਰੇ ਇੱਕ ਵਿਚਾਰ ਕਰੀਏ ਆਪਾਂ, ਮਹਾਰਾਜ ਖੁਦ ਅੰਮ੍ਰਿਤ ਕੇ ਦਾਤੇ ਮਹਾਰਾਜ ਜੀ ਨੇ ਤੇ ਗੁਰੂ ਬਣ ਕੇ ਅੰਮ੍ਰਿਤ ਦੀ ਦਾਤ ਦਿੱਤੀ, ਫਿਰ ਸਿੱਖ ਬਣ ਕੇ ਚੇਲਾ ਬਣ ਕਰਕੇ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਸਿੰਘਾਂ ਤੋਂ ਲਈ ਕਿਉਂ ਲਈ? ਕਿਉਂਕਿ ਪਤਾ ਸੀ ਕਈ ਜਿਹੜੇ ਗਿਆਨੇ ਸਿੰਘ ਆ, ਜਿਹੜੇ ਦੇੜ ਸਿਆਣੇ, ਉਹਨਾਂ ਨੇ ਕਹਿਣਾ ਕਿ ਜੀ ਉਹਨਾਂ ਨੂੰ ਜੇ ਆਪਾਂ ਬੋਲਦੇ ਹਾਂ ਜੀ ਆ ਭਾਈ ਅੰਮ੍ਰਿਤ ਛੱਕ ਆ, ਉਹਨੇ ਕਹਿਣਾ ਗੁਰੂ ਗੋਬਿੰਦ ਸਿੰਘ ਜੀ ਨੇ ਥੋੜ੍ਹੀ ਛੱਕਿਆ ਅੰਮ੍ਰਿਤ, ਮੈਂ ਕਿਉਂ ਅੰਮ੍ਰਿਤ ਛੱਕਾਂ ਫਿਰ? ਹੁਣ ਜਦੋਂ ਇਹ ਬੋਲਦਾ ਜੀ ਗੁਰੂ ਨੇ ਕਿੱਥੇ ਛੱਕਿਆ, ਉਹਨੂੰ ਜਦੋਂ ਦੱਸਦਿਆਂ ਦੇਖ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਛੱਕਿਆ ਤੇ ਉਹ ਚੁੱਪ ਹੋ ਜਾਂਦਾ। ਸੋ ਸਿੰਘਾਂ ਨੇ ਕਿਹਾ ਮਹਾਰਾਜ ਇਹ ਤਨਖਾਹ ਆਪ ਨੂੰ ਲਾਵਾਂਗੇ ਤੇ ਸਿੰਘਾਂ ਨੂੰ ਵੀ ਲੱਗੇਗਾ ਕਿ ਨਹੀਂ, ਕਿ ਇਹ ਕੰਮ ਨਹੀਂ ਕਰਨਾ ਚਾਹੀਦਾ।
0: ਸੁਣ ਵਿਵੇਕ ਕੋ ਭਏ ਪ੍ਰਸੰਨ।
1: ਹੁਣ ਸਿੰਘਾਂ ਦਾ ਇਹ ਗਿਆਨ ਜਿਹੜਾ ਬੇਬਾਕੀ, ਦੇਖੋ ਕਿੰਨੀ ਜ਼ਰੂਰਤ ਹੈ ਪਿਆਰੇ, ਉਹ ਸਤਿਗੁਰੂ ਮਹਾਰਾਜ ਨੂੰ ਕਟਘਰੇ ਦੇ ਉੱਤੇ ਖੜੇ ਕਰ ਦਿੱਤਾ। ਤਾਂ ਹੀ ਤਾਂ ਦੇਖੋ ਆਪਾਂ ਕਹਿੰਦੇ ਹਾਂ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਆਪ ਗੁਰੂ ਤੇ ਆਪ ਚੇਲੇ ਹਨ। ਕੋਈ ਪਿਆਰੇ ਉਹ ਚੇਲਾ ਗੁਰੂ ਨੂੰ ਤਨਖਾਹ ਥੋੜੀ ਲਾ ਸਕਦਾ, ਕਿਉਂਕਿ ਗੁਰੂ ਮਹਾਰਾਜ ਜੀ ਨੇ ਖਾਲਸੇ ਨੂੰ ਗੁਰੂ ਬਣਾਇਆ, ਗੁਰੂ ਖਾਲਸਾ, ਖਾਲਸਾ ਗੁਰੂ ਕਰੋ ਮੈਂ ਅਬ ਜੈਸੇ ਗੁਰੂ ਨਾਨਕ ਗੁਰ ਅੰਗਦ ਕੋ ਕੀਨੀਓ। ਗੁਰੂ ਜਿਹੜਾ ਸਿੱਖ ਨੂੰ ਤਨਖਾਹ ਲਾਉਂਦਾ, ਮਹਾਰਾਜ ਇਸ ਰੂਪ ਦੇ ਵਿੱਚ ਕਿਹਾ ਕਿ ਸਿੱਖ ਹੀ ਖਾਲਸਾ ਮੇਰਾ ਗੁਰੂ ਹੈ। ਖਾਲਸੇ ਨੇ ਜਦੋਂ ਵਿਵੇਕ ਦੀ ਗੱਲ ਕੀਤੀ ਤੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ
0: ਤੇ ਗੁਰੂ ਖਾਲਸਾ
1: ਦੇ ਹੱਥ ਜੋੜ ਕੇ ਕਹਿਣ ਲੱਗੇ ਧੰਨ ਖਾਲਸਾ ਜੀ, ਧੰਨ ਖਾਲਸਾ ਜੀ। ਕਿਸੇ ਵਿਅਕਤੀ ਦਾ ਨਾਮ ਨਹੀਂ ਲਿਆ, ਸਮੁੱਚੇ ਪੰਥ ਦਾ ਨਾਮ ਲਿਆ। ਮਹਾਰਾਜ ਕਹਿਣ ਲੱਗੇ ਖਾਲਸਾ ਜੀ ਉਹ ਧੰਨ ਹੋ ਤੁਸੀਂ, ਅਸੀਂ ਤਾਂ ਭਾਈ ਪਰਖਣ ਦੇ ਲਈ, ਤੁਹਾਨੂੰ ਵੇਖਣ ਦੇ ਲਈ ਕਿ ਭਾਈ ਤੁਸੀਂ ਸੁਚੇਤ ਹੋ ਕੇ ਨਹੀਂ ਹੋ, ਅਸੀਂ ਤਾਂ ਬਾਣੀ ਦਾ ਜਾਪ ਕਰਕੇ ਤੇ ਬਾਣੀ ਦੇ ਸਤਿਕਾਰ ਦੇ ਵਿੱਚ ਸਿਰ ਚੁਕਾਇਆ, ਸ਼ਸਤਰ ਦੇ ਅੱਗੇ ਚੁਕਾਇਆ ਤੇ ਨਾਲ ਉੱਥੇ ਅੱਗੇ ਉਹਨਾਂ ਦੀ ਕਬਰ ਸੀ, ਤੇ ਫਿਰ ਵੀ ਦੇਖੋ ਤੁਸੀਂ ਬੜੇ ਸੁਚੇਤ ਹੋ ਤੇ ਮੈਂ ਇਸ ਗੱਲੋਂ ਬਹੁਤ ਪ੍ਰਸੰਨ ਹਾਂ ਕਿ ਮੇਰਾ ਖਾਲਸਾ ਸੁਚੇਤ ਸਿਆਣਾ ਹੋ ਗਿਆ।
0: ਸਿੰਘ ਕੇ ਨਹੀਂ,
1: ਅਸੀਂ ਵੇਖਣਾ ਚਾਹੁੰਦੇ ਸੀ ਕਿ ਸਿੰਘ ਮੇਰਾ ਖਾਲਸਾ ਸੁਚੇਤ ਹੋਇਆ ਕਿ ਨਹੀਂ ਹੋਇਆ।
0: ਤਨਖਾਹ ਆਵਾਜ਼ ਸੁਣਾ।
1: ਹੁਣ ਆਵਾਜ਼ ਸਾਧ ਸੰਗਤ ਜੀ ਬੜਾ ਪਿਆਰਾ ਸ਼ਬਦ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਸ਼੍ਰੀ ਮੁਖਵਾਕ ਜੋ ਆਪਾਂ ਬੋਲਦੇ ਹਾਂ, ਸਭ ਤੋਂ ਪਹਿਲੇ ਪਿਆਰੇ ਉਹ ਸ਼ਬਦ ਜਿਹੜਾ ਆਵਾਜ਼ਾ ਆਇਆ, ਹੁਕਮਨਾਮੇ ਦੇ ਲਈ ਸ਼ਬਦ ਆਇਆ ਨਾ, ਮਹਾਰਾਜ ਨੇ ਕਿਹਾ ਬਾਬਾ ਬੁੱਢਾ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ। ਮਹਾਰਾਜ ਜੀ ਨੇ ਬਾਬਾ ਜੀ ਨੂੰ ਵਚਨ ਹੀ ਇਹ ਕੀਤਾ ਕਿ ਬਾਬਾ ਜੀ ਆਵਾਜ਼ਾਂ ਲਿਓ। ਅੱਜ ਵੀ ਨਿਹੰਗ ਸਿੰਘ ਗੜਗੱਜ ਬੋਲੇ ਜੋ ਵਰਤਦੇ ਤੇ ਉਹ ਗ੍ਰੰਥੀ ਸਿੰਘ ਜੀ ਨੂੰ ਕਹਿੰਦੇ ਕਿ ਗ੍ਰੰਥਾ ਸਿੰਘ ਜੀ ਆਵਾਜ਼ਾਂ ਲਿਓ। ਇਹ ਆਵਾਜ਼ਾਂ ਬੜਾ ਪੁਰਾਣਾ ਸ਼ਬਦ ਹੈ। ਮਹਾਰਾਜ ਜੀ ਖਾਲਸੇ ਨੂੰ ਕਹਿਣ ਲੱਗੇ ਖਾਲਸਾ ਜੀ ਆਵਾਜ਼ਾਂ ਲਾਓ, ਤੁਸੀਂ ਹੁਕਮ ਕਰਨਾ ਕਰੋ, ਤੁਸੀਂ ਸ਼੍ਰੀ ਮੁਖਵਾਕ ਬਖਸ਼ਣਾ ਕਰੋ।
0: ਇਸ ਵਿਧ ਕੀ ਨਿਤ ਰਹਤ ਕਮਾ
1: ਵਾ। ਇਸ ਤਰ੍ਹਾਂ ਦੀ ਹੀ ਮੈਂ ਚਾਹੁੰਦਾ ਕਿ ਪੰਥ ਦੇ ਵਿੱਚ ਇਸ ਤਰ੍ਹਾਂ ਮੇਰਾ ਪੰਥ ਤਿਆਰ ਪਰ ਤਿਆਰ ਰਵੇ, ਖਾਲਸਾ ਪੰਥ ਮਾਣ ਮਰਿਆਦਾ ਦੇ ਵਿੱਚ, ਅਣਖ ਗੈਰਤ ਦੇ ਵਿੱਚ, ਸਦਾ ਚੜ੍ਹਦੀ ਕਲਾ ਵਿੱਚ ਰਵੇ।
0: ਸਿੰਘ ਸ ਆਯੁਧ ਇੱਕ ਕਹਿਤਾ
1: ਬੈ। ਉਸ ਵੇਲੇ ਇੱਕ ਸਿੰਘ ਜਿਹੜਾ ਸ਼ਸਤਰਧਾਰੀ ਕਹਿਣ ਲੱਗਾ,
0: 5000 ਦੇਹੋ ਧਨ ਅਬੈ।
1: ਕਹਿਣ ਲੱਗਾ ਸਤਿਗੁਰੂ ਮਹਾਰਾਜ ਤੁਹਾਨੂੰ 5000 ਦੀ ਤਨਖਾਹ ਲਾਈ ਜਾਂਦੀ ਹੈ।
0: ਸੁਣਤ ਦੂਸਰੇ ਤਬ ਹੈ
1: ਸੁਣ ਕਰਕੇ ਦੂਜੇ ਸਿੰਘ ਨੇ ਵਚਨ ਕੀਤਾ,
0: ਤੁਮ ਇਹ ਭਾਖਿਓ ਦਰ।
1: ਕਹਿਣ ਲੱਗਾ ਭਾਈ 5000 ਬਹੁਤ ਜ਼ਿਆਦੀ ਮਾਇਆ ਹੋਈ ਹੈ, ਇੰਜ 5000 ਦੀ ਮਾਇਆ ਨਾ ਲਾ।
0: ਪਰ ਹੋ ਆਵਾਜ਼ 500 ਕਹੀ
1: ਤੇ ਉਹਨੇ ਕਿਹਾ ਨਹੀਂ ਭਾਈ 500 ਦਮੜੇ ਦੀ ਆਵਾਜ਼ ਦਿਓ, 500 ਦਮੜੇ ਦਾ ਹੁਕਮ ਕਰੋ ਮਹਾਰਾਜ, 500 ਦਮੜੇ ਦੀ ਸੇਵਾ ਦਿਓ ਕਰਕੇ।
0: ਸੁਣ ਤੀਸਰ ਬੋਲਿਓ ਤਿਸ ਬੇ।
1: ਸੁਣ ਕਰਕੇ

0: ਪੌੜੀਆਂ ਦੇ ਵੀ ਮੁੱਲ ਹੁੰਦੇ ਸਨ। ਤੀਜੇ ਨੇ ਕਿਹਾ ਜੀ 500 ਦੰਬੜਾ ਵੀ ਜ਼ਿਆਦਾ ਹੈ।
1: ਇਸ ਤੇ ਅਲਪ ਕਹਨ ਹਮ
0: ਲਹਿਓ, ਇਸ ਤੋਂ ਅਲਪ ਜਿਹੜਾ ਥੋੜੀ ਸੇਵਾ ਜਿਹੜੀ ਹੈ ਸਾਨੂੰ ਲਾਉਣੀ ਚਾਹੀਦੀ ਹੈ।
1: ਸੁਣ ਚੌਥੋ ਬੋਲਿਓ,
0: ਸੁਣ ਕਰਕੇ ਚੌਥਾ ਕਹਿਣ ਲੱਗਾ,
1: ਗੁਰ ਡਿਗ ਧਨ ਕੀ ਨਹੀਂ,
0: ਕਹਿਣ ਲੱਗਾ ਭਾਈ ਤੁਸੀਂ ਵਿਚਾਰ ਕਿਉਂ ਕਰਦੇ ਹੋ। ਕੋਈ ਕਹਿੰਦਾ ਜੀ 5,000, 500, ਕੋਈ ਕਹਿੰਦਾ ਜੀ 5,100 ਲਾ ਆਪਾਂ 51 ਦੰਬੜਾ ਜਾਂ 101 ਦੰਬੜਾ ਲਾਈਏ। ਕਿਉਂ ਤੁਸੀਂ ਫਿਕਰ ਕਰ ਦੋ, ਗੁਰੂ ਮਹਾਰਾਜ ਜੀ ਦੇ ਕੋਲ ਬੇਅੰਤ ਖਜ਼ਾਨੇ, 5,000 ਦੀ ਕੀ ਗੱਲ ਹੈ। ਜੇ ਆਪਾਂ 50,000 ਦੀ ਵੀ ਤਨਖਾਹ ਲਾਵਾਂਗੇ ਗੁਰੂ ਮਹਾਰਾਜ ਜੀ ਨੇ, ਉਹ ਵੀ ਦੇ ਦੇਣੀ ਹੈ।
1: ਚਮਕ ਹੈ ਪੰਚ ਲਖ ਲਾਵ,
0: ਜੇ ਉਸ ਵੇਲੇ ਦੇਖੋ ਸਿੰਘ ਵੀ ਬੜੇ ਕਮਾਲ ਕਰ ਜਾਂਦੇ ਹਨ। ਗੱਲ ਪਿਆਰੇ ਉਹ 500 ਦੀ ਹੋਏ, 5,000 ਦੀ, 500 ਦੀ, 100 ਦੀ। ਹੁਣ ਇੱਕ ਪਿਆਰੇ ਉਹ ਪੰਜਵਾਂ ਸਿੰਘ ਖੜ ਗਿਆ, ਕਹਿਣ ਲੱਗਾ ਖਾਲਸਾ ਜੀਓ, ਗੁਰੂ ਮਹਾਰਾਜ ਜੀ ਆਏ, ਵੱਡੀ ਅਸਾਮੀ ਆਈ ਹੈ, ਮਹਾਰਾਜ ਨੂੰ 5,00,000 ਦੀ ਆਪਾਂ ਤਨਖਾਹ ਲਾਵਾਂਗੇ।
1: ਅਬ ਹੀ ਦਰਬ ਗੁਰੂ ਤੇ
0: ਪਾਵਾਂ, ਮਹਾਰਾਜ ਨੂੰ ਕਹਿ ਕਰਕੇ ਆਪਾਂ ਨਾ ਗੁਰੂ ਪਾਤਸ਼ਾਹ ਜੀ ਤੋਂ ਧਨ ਲੈਣਾ।
1: ਸੁਣਤ ਖਾਲਸੇ ਸਕਲ,
0: ਸੁਣ ਕਰਕੇ ਫਿਰ ਖਾਲਸੇ ਨੇ ਪਿਆਰੇ ਗੰਭੀਰ ਵਿਚਾਰ, ਦੇਖੋ ਹੁਣ 5 ਸਿੰਘ ਸਾਹਿਬਾਨ ਹਨ ਤੇ 5 ਦੀ ਵੱਖ ਵੱਖ ਵਿਅਕਤੀ ਮੱਤਾ ਹੈ। ਤਾਂ ਹੀ ਤਾਂ ਯਾਦ ਰੱਖੋ ਜਿੱਥੇ ਪਿਆਰੇ ਉਹ 5 ਪਿਆਰੇ ਇੱਕ ਜਮਾਤ ਦੇ ਹੋ ਗਏ, ਇੱਕ ਧੜੇ ਦੇ ਹੋ ਗਏ, ਉੱਥੇ ਕੰਮ ਖਰਾਬ ਹੋ ਜਾਣਾ। ਇੱਕ ਨੇ ਕਹਿ ਦਿੱਤਾ ਜੀ ਹੁਣ ਦੇਖੋ, ਇੱਕ ਕਹਿੰਦਾ 5,000, ਦੂਜਾ 500, ਲੇਕਿਨ ਇੱਕ ਧੜੇ ਦੇ ਹੋ ਕੇ ਇੱਕ ਨੇ ਕਹਿ ਦਿੱਤਾ 5,00,000 ਤੇ ਸਾਰਿਆਂ ਨੇ ਕਹਿਣਾ ਯਸ ਆਪਾਂ ਤੁਹਾਡੇ ਨਾਲ ਸਹਿਮਤ ਹਾਂ। ਤੇ 5 ਪਿਆਰੇ ਉਹ ਵੱਖਰੀ ਵੱਖਰੀ ਵਿਅਕਤੀ ਮੱਤਾ ਜਿਹੜੀ ਹੈ ਉਹ ਜੇ ਹੋਵੇ ਤੇ ਕੋਈ ਵੀ ਗੱਲ ਮਾਂਝ ਕੇ ਨਿਕਲੇਗੀ। ਤਾਂ ਹੀ ਤਾਂ ਸਤਿਗੁਰੂ ਮਹਾਰਾਜ ਜੀ ਨੇ ਵੀ ਪਿਆਰੇ ਉਹ 5 ਪਿਆਰਿਆਂ ਦੀ ਸਥਾਪਨਾ ਕੀਤੀ, ਉਹ ਇੱਕ ਜਮਾਤ ਦੇ ਇੱਕ ਧੜੇ ਬੰਦੀ ਦੇ ਨਹੀਂ ਸਨ। ਮਹਾਰਾਜ ਜੀ ਜੇ 5 ਪਿਆਰਿਆਂ ਦੀ ਚੋਣੀ ਕਰਨਾ ਤੇ ਪਰਿਵਾਰ ਦੇ ਵਿੱਚ ਪਿਆਰੇ ਉਹ 5 ਸਿੱਖ ਨਹੀਂ ਸੀ ਮਹਾਰਾਜ ਜੀ ਦੇ ਕੋਲ। ਮਹਾਰਾਜ ਜੀ ਨੇ ਵੱਖਰੀ ਵੱਖਰੀ ਵਿਅਕਤੀ ਮਤ ਵਾਲੇ ਬੰਦੇ ਜਿਹੜੇ ਉਹਨਾਂ ਦੀ ਚੋਣ ਕਰਨੀ ਕੀਤੀ, ਕਿਉਂਕਿ ਜਿੰਨਾ ਪਿਆਰੇ ਉਹ ਕੋਈ ਵੱਖ ਵੱਖ ਬੰਦੇ ਹੋਣਗੇ ਉਹਨਾਂ ਦੇ ਵਿੱਚ ਕੋਈ ਗੱਲ ਆਵੇਗੀ ਮਾਂਝ ਕੇ ਨਿਕਲੇਗੀ, ਕੋਈ ਕੰਮ ਖਰਾਬ ਨਹੀਂ ਹੋਵੇਗਾ। ਇੱਕ ਮਤ ਦੇ ਹੋ ਗਏ ਤੇ ਪਿਆਰਿਓ ਫਿਰ ਉਹਦਾ ਖਰਾਬਾ ਵੀ ਬਹੁਤ ਜ਼ਿਆਦਾ ਹੋ ਸਕਦਾ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਕਿਹਾ ਤੇ 5ਵੇਂ ਨੇ ਕਹਿ ਦਿੱਤਾ 5,00,000 ਦੀ ਲਾ ਦਿਓ।
1: ਸੁਣਤ ਖਾਲਸੇ ਸਕਲ ਵਿਚਾਰੇ,
0: ਸੁਣ ਕਰਕੇ ਖਾਲਸੇ ਨੇ ਵਿਚਾਰ ਕੀਤੀ,
1: ਕਰ ਮਸਲਤ ਕੋ ਬਹਰ ਉਚਾਰੇ,
0: ਇਸ ਤਰ੍ਹਾਂ ਫਿਰ ਤੋਂ ਪਿਆਰਿਓ ਗੁਰਮਤਾ ਕਰਨਾ ਕੀਤਾ। ਕਹਿਣ ਲੱਗੇ ਕਿ ਆਪਾਂ ਰੁਕ ਕੇ ਗੁਰਮਤਾ ਕਰ ਲਈਏ।
1: ਕਹੋ ਜਿਤੇ ਗੁਰ ਦੇ ਧਨ ਤੇ
0: ਤੇ, ਇੱਕ ਸਿਆਣੇ ਨੇ ਪਿਆਰਿਓ ਉਹਨਾਂ ਦੇ ਵਿੱਚੋਂ ਕਹਿਣ ਲੱਗੇ ਕਿ ਭਾਈ ਮਹਾਰਾਜ ਨੂੰ ਬੇਨਤੀ ਕਰਦੇ ਹਾਂ, ਜਿੰਨੀ ਮਹਾਰਾਜ ਤੁਹਾਨੂੰ

0: ਦੇ ਲਈ ਥੋੜੀ ਵਰਤਣਾ ਉਹ ਤਾਂ ਗੁਰੂ ਘਰ ਦੇ ਵਿੱਚ ਲੱਗ ਜਾਵੇਗੀ।
1: ਦੇ ਸਕਹੇ ਨਾ ਕਰੋ ਵਿਚਾਰ।
0: ਫਿਰ ਵਿਚਾਰ ਕੀਤੀ ਗਈ ਕਿ ਭਾਈ ਆਪਾਂ ਜੇ ਇਸ ਤਰ੍ਹਾਂ ਦੀ ਮਰਿਆਦਾ ਕਰਦੇ ਹਾਂ, ਜਾਦੀ ਸੇਵਾ ਲਾਉਂਦੇ ਹਾਂ, ਕਿਉਂਕਿ ਤਨਖਾਹ ਪਿਆਰਿਓ ਪਿਆਰ ਦਾ ਸੌਦਾ ਹੁੰਦਾ ਹੈ, ਇਹਦੇ ਵਿੱਚ ਸਖਤ ਨਹੀਂ ਬਣਨਾ ਚਾਹੀਦਾ। ਕਈ ਵਾਰੀ ਆਪਾਂ ਵੇਖਦੇ ਹਾਂ ਪਿਆਰਿਓ, ਕਈ ਵਾਰੀ ਇਹੋ ਜਿਹੇ ਮਤੇ ਹੁੰਦੇ ਨਾ, ਵੇਖ ਕਰਕੇ ਇਹ ਹੋ ਜਾਂਦਾ, ਵੇਖਦੇ ਹਾਂ ਗਲਤੀ ਬਹੁਤ ਛੋਟੀ ਹੁੰਦੀ ਹੈ ਤੇ ਪਿਆਰਿਓ ਡੰਡ ਬਹੁਤ ਵੱਡਾ ਦਿੱਤਾ ਜਾਂਦਾ। ਕਈ ਵਾਰੀ ਗਲਤੀ ਇੰਨੀ ਵੱਡੀ ਹੁੰਦੀ ਹੈ ਆਪਣਿਆਂ ਨੂੰ ਬਚਾਉਣ ਦੇ ਲਈ ਪਿਆਰਿਓ ਕੋਈ ਡੰਡ ਨਹੀਂ ਦਿੱਤਾ ਜਾਂਦਾ, ਇਹ ਗੁਰੂ ਮਹਾਰਾਜ ਜੀ ਦੇ ਦੇਣਦਾਰ ਬਣਨਗੇ, ਮਹਾਰਾਜ ਜੀ ਨੂੰ ਲੇਖਾ ਦੇਣਾ ਪਵੇਗਾ। ਹੁਣ ਸਿੰਘਾਂ ਨੇ ਵਿਚਾਰ ਕੀਤੀ, ਨਹੀਂ ਭਾਈ ਇਹ ਪ੍ਰੇਮ ਦਾ ਸੌਦਾ ਹੈ। ਦੇਖੋ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਵੇਲੇ ਤੇ ਜਦੋਂ ਉਹਨਾਂ ਨੂੰ ਸਜ਼ਾ ਲਾਈ ਗਈ, 100 ਕੋੜਿਆਂ ਦੀ ਸਜ਼ਾ ਲਾਈ ਗਈ ਸੀ ਜਥੇਦਾਰ ਸਾਹਿਬ ਜੀ ਨੇ, ਅਕਾਲੀ ਫੂਲਾ ਸਿੰਘ ਜੀ ਨੇ, ਤੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਜੀ ਧੰਨ ਸੀ ਜਥੇਦਾਰ, ਤੇ ਧੰਨ ਉਹ ਗੁਰੂ ਕਾ ਪਿਆਰਾ ਮਹਾਰਾਜਾ ਵੀ ਪਿਆਰਿਓ, ਉਹਨੇ ਆਪਣੇ ਬਸਤਰ ਲਾ ਦਿੱਤੇ। ਵਕਤੀ ਬਾਦਸ਼ਾਹ ਅਕਾਲ ਤਖ਼ਤ ਸਾਹਿਬ ਜੀ ਦੇ ਅੱਗੇ ਪਿਆਰਿਓ ਨੇ ਆਪਣਾ ਜਿਹੜਾ ਚੋਲਾ ਲਾ ਦਿੱਤਾ, ਲਾ ਕਰਕੇ ਨਾ ਉੱਥੇ ਉਹ ਨਿੰਮ ਦਾ ਦਰਖਤ, ਉਹ ਜਿਹੜਾ ਇਮਲੀ ਦਾ ਦਰਖਤ ਪਿਆਰਿਓ, ਅੱਜ ਵੀ ਉਹਦੇ ਅੰਸ਼ ਮੌਜੂਦ ਹਨ, ਉਹਦੇ ਉੱਤੇ ਜਾ ਕਰਕੇ ਲੱਗ ਗਿਆ, ਬੰਨ ਦਿੱਤਾ ਗਿਆ। ਵਕਤੀ ਰਾਜਾ ਹੈ ਪਿਆਰਿਓ, ਉਹਦੀ ਨਿਮਰਤਾ ਦੇਖੋ, ਤੇ ਨਾਲ ਦੂਜੇ ਪਾਸੇ ਜਥੇਦਾਰ ਜੀ ਦੀ ਬੇਬਾਕੀ ਦੇਖੋ। ਉਹਨਾਂ ਨੇ ਇਹ ਨਹੀਂ ਸੋਚਿਆ ਜੀ ਵਕਤੀ ਰਾਜਾ ਹੈ, ਕੰਮ ਖਰਾਬ ਹੋਵੇਗਾ, ਕੱਲ ਮੈਨੂੰ ਕੱਢ ਦੇਣਗੇ। ਗਲਤੀ ਕੀਤੀ, ਸਜ਼ਾ ਲਾਈ, ਉਹ ਵੀ ਜਦੋਂ ਤਿਆਰ ਹੋ ਗਿਆ, ਕੋੜਿਆਂ ਲਾਉਣ ਦੀ ਵਾਰੀ ਆਈ, ਕਹਿਣ ਲੱਗੇ 100 ਨਹੀਂ, 1 ਮਾਰੋ, 2100 ਦੇ ਬਰਾਬਰ ਹੈ। ਇਹ ਨਹੀਂ ਕਿਹਾ ਕਿ ਭਾਈ ਇਹਨੂੰ ਇੰਨੀ ਵੱਡੀ ਸਜ਼ਾ ਦੇਣੀ ਹੈ ਕਰਕੇ, ਕਿਉਂਕਿ ਜਿਹੜਾ ਪਿਆਰਿਓ ਨਿਭ ਗਿਆ, ਝੁੱਕ ਹੀ ਗਿਆ, ਜਿਹਨੇ ਗਲਤੀ ਮੰਨ ਹੀ ਲਈ ਪਿਆਰਿਓ, ਉਹਨੂੰ ਜ਼ਿਆਦੀ ਸਜ਼ਾ ਨਹੀਂ ਦੇਣੀ ਚਾਹੀਦੀ। ਫਿਰ ਉਹ ਬੰਦੇ ਬਾਗੀ ਬਣ ਜਾਂਦੇ, ਉਹਨਾਂ ਦਾ ਵਿਸ਼ਵਾਸ ਗੁਰੂ ਘਰ ਤੋਂ ਟੁੱਟ ਜਾਵੇਗਾ। ਤੇ ਸਿੰਘਾਂ ਨੇ ਕਿਹਾ ਕਿ ਚਲੋ ਮਹਾਰਾਜ ਨੇ 5 ਲੱਖ ਕੀ ਹੈ, 5 ਕਰੋੜ ਦੀ ਸੇਵਾ ਲਾਓ, ਇਹਨਾਂ ਨੇ ਦੇ ਦੇਣਾ। ਫਿਰ ਕੱਲ ਨੂੰ ਸਿੰਘਾਂ ਨੇ ਇੰਝ ਹੀ ਕਰਨਾ, ਕੋਈ ਵੀ ਛੋਟੀ ਮੋਟੀ ਗਲਤੀ ਹੋਈ, ਦੇ ਤੇਰੇ ਕੀ, ਉਹਨੂੰ ਕਹਿਣਾ ਜੀ 5 ਲੱਖ, 10 ਲੱਖ, 50 ਲੱਖ, ਉਹ ਸਿੰਘ ਕਿਸ ਤਰ੍ਹਾਂ ਸੇਵਾ ਕਰਨਗੇ। ਇਸ ਕਰਕੇ ਭਾਈ ਸੋਚ ਸਮਝ ਕਰਕੇ ਸੇਵਾ ਲਾਈ ਜਾਵੇ, ਇਸ ਕਰਕੇ ਸਾਨੂੰ ਉਚਿਤ ਉਚਾਰਨ ਕਰਨਾ ਚਾਹੀਦਾ। ਦੇਖੋ 5 ਵੱਖਰੇ ਸਿੰਘ ਸਾਹਿਬਾਨ ਸੀ, ਤਾਂ ਉਹਨਾਂ ਨੇ ਆਹ ਜਿਹੜਾ ਇਹ ਮਾਂਝ ਕਰਕੇ ਇਹ ਐਨ ਗੁਰਮਤ ਦਾ ਨਿਰਣਾ ਉਹਨਾਂ ਨੇ ਲੈਣਾ ਕੀਤਾ।
1: ਸਭ ਸਮਝੇ ਕਰੀਓ,
0: ਤੇ ਉਸ ਵੇਲੇ ਸਾਰੇ ਸਮਝ ਕਰਕੇ ਪਿਆਰੇ ਗੁਰਮਤਾ ਲਿਆ, ਆਵਾਜ਼ ਦੇਣੀ ਕੀਤੀ, ਆਵਾਜ਼ਾਂ ਦਿੱਤਾ,
1: ਧਨ ਮਹਾਰਾਜ, ਤੇ
0: ਕਹਿਣ ਲੱਗੇ ਸਤਿਗੁਰੂ ਮਹਾਰਾਜ ਤੁਹਾਨੂੰ 5000 ਦੀ ਨਹੀਂ, 5 ਲੱਖ ਦੀ ਨਹੀਂ, 125 ਦਮੜਾ ਜਿਹੜਾ ਹੈ ਇਹਦੀ ਅਸੀਂ ਸੇਵਾ ਲਾਉਂਦੇ ਹਾਂ।
1: ਸਤਿਗੁਰ ਕਰ ਮਨਜ਼ੂਰ,
0: ਤੇ ਸਤਿਗੁਰੂ ਮਹਾਰਾਜ ਜੀ ਨੇ ਖਾਲਸੇ ਦੇ ਅੱਗੇ ਹੱਥ ਜੋੜ ਕਰਕੇ ਤਨਖਾਹ ਨੂੰ ਮਨਜ਼ੂਰ ਕਰ ਦਿਆ। ਕਹਿਣ ਲੱਗੇ ਖਾਲਸਾ ਜੀਓ, ਸਦ ਬਚਨ, ਇਹ ਤਨਖਾਹ ਮੈਂ ਹੁਣੇ ਉਤਾਰਾਂਗਾ।
1: ਦੀਨੋ ਸਰਬ ਖਾਲਸੇ,
0: ਤੁਰੰਤ ਪਿਆਰਿਓ 125 ਦਮੜਾ ਜਿਹੜਾ ਖਾਲਸੇ ਦੀ ਭੇਟਾ ਜਿਹੜੀ ਰੱਖ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਤਨਖਾਹ ਲਵਾਈ ਹੈ।
1: ਹੁਣ
0: ਸਿੰਘਾਂ ਨੇ ਵੀ ਪਿਆਰਿਓ ਉਹ ਮਾਇਆ ਲੈ ਕਰਕੇ ਕੋਈ ਆਪਣੇ ਨਿੱਜੀ ਸਵਾਰਥਾਂ ਦੇ ਲਈ ਨਹੀਂ ਵਰਤਣਾ ਕੀਤਾ, ਗੁਰੂ ਘਰ ਦੀ ਚੜ੍ਹਦੀ ਕਲਾ ਦੇ ਲਈ ਉਹ ਮਾਇਆ ਲਾ ਦਿੱਤੀ।
1: ਲੰਗਰ ਕੋ ਤੰਬੂ ਬਨਵਾਇਓ,
0: ਤੇ ਉਸ ਵੇਲੇ ਸਿੰਘ ਕਹਿਣ ਲੱਗਾ ਬਾਬਾ ਜੀ ਲੰਗਰ ਦਾ ਤੰਬੂ ਜਿਹੜਾ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਤੰਬੂਆਂ ਦੇ ਵਿੱਚ ਲੰਗਰ, ਰਸਤੇ ਵਿੱਚ ਕਿੱਥੇ ਕੋਈ ਪੱਕੇ ਮਕਾਨ ਹੁੰਦੇ ਸਨ, ਵਾਟਰ ਪਰੂਫ ਜਿਹੜਾ ਤੰਬੂ ਹੁੰਦਾ ਸੀ, ਉਹ ਸਿੰਘ ਨੇ ਕਿਹਾ ਆਪਣਾ ਲੰਗਰ ਦਾ ਤੰਬੂ ਜਿਹੜਾ ਬੜਾ ਖਰਾਬ ਹੋ ਗਿਆ, ਕਈ ਵਾਰੀ

0: ਨਾ
1: ਕਿਰਪਾ ਕਿਰਪਾ ਨਿਧਾਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਜ਼ਿਆਦਾ ਪ੍ਰਸੰਨ ਹੋ ਰਹੇ ਹਨ।
0: ਸੁਚੇਤ ਖਾਲਸਾ
1: ਪਾਤਸ਼ਾਹ ਜੀ ਨੇ ਕਿਹਾ ਧੰਨ ਖਾਲਸਾ ਜੀ, ਧੰਨ ਖਾਲਸਾ ਜੀ, ਮੇਰਾ ਖਾਲਸਾ ਸੁਚੇਤ ਹੋ ਗਿਆ, ਚੜ੍ਹਦੀ ਕਲਾ ਦੇ ਵੱਲ ਜਾ ਰਿਹਾ।
0: ਪੰਜ ਸਹਿ ਕੀ ਭੇਟ ਦੇ ਪ੍ਰਭ ਜੀ ਸਿੱਖ ਧਨ
1: ਖਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਕਿਹਾ ਖਾਲਸਾ ਜੀ ਉਹ ਸਵਾ ਸੌ ਦੀ ਲਾਈ ਨਾ, ਮੈਂ ਆਪਣੇ ਵੱਲੋਂ ਦੇਖੋ ਤੁਸੀਂ ਤਾਂ ਸਵਾ ਸੌ ਦੀ ਲਾਈ, ਲੇਕਿਨ ਮੈਂ 501 ਦਮੜੇ ਦੀ ਭੇਟ ਮੈਂ ਤੁਹਾਨੂੰ ਖਾਲਸੇ ਨੂੰ ਆਪਣੀ ਤਨਖਾਹ ਦੇ ਰੂਪ ਦੇ ਵਿੱਚ ਦਵਾਂਗਾ।
0: ਦੀਨੀ ਜੋ ਦੇਣ ਹਿਤ ਤਿਸ ਕੀ ਪੂੰਜੀ ਸਵਾਹ।
1: ਤੇ ਅਸੀਂ ਦੇਖੋ ਭਾਈ ਜੋ ਇਹ ਦਿੱਤੀ ਹੈ, ਜਿਹੜਾ ਇਸ ਤਰ੍ਹਾਂ ਤਨਖਾਹਦਾਰ ਹੋ ਕਰਕੇ ਗੁਨਾਹਗਾਰ ਹੋ ਕਰਕੇ ਆਪਣੀ ਭੁੱਲ ਤਨਖਾਹ ਨਹੀਂ ਬਖਸ਼ਾਉਂਦਾ, ਉਹ ਫਿਰ ਗੁਰੂ ਘਰ ਦਾ ਦੇਣਦਾਰ ਹੋਵੇਗਾ, ਉਹਦੀ ਮਾਇਆ ਸਾਰੀ ਵਿਅਰਥ ਹੋ ਜਾਵੇਗੀ।
0: ਵਿੱਚ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਪ੍ਰਥਮ ਐਨੇ ਦਾਦੂ ਕੋ ਪ੍ਰਸੰਗ ਵਰਨਨੰ ਨਾਮ ਖਸ਼ਟ ਤ੍ਰਿੰਸਦੀ ਅੰਸ।
1: ਇੱਥੇ ਸਾਧ ਸੰਗਤ ਜੀ ਇਸ ਅਧਿਆਇ ਦੀ ਸਮੇਂ ਦੀ ਸਮਾਪਤੀ ਹੈ। ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਕਿਸ ਤੋਂ ਸਮਤ

ਸ਼੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਮਾਫ਼ੀ ਬਖਸ਼ਣੀਆਂ ਕੇ ਤੋ ਸਮਤਾਈਆਂ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹੁਣੇ

ਗੁਰੂ ਗਰੀਬ ਨਿਵਾਸ ਅੰਤਰਗਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਆਪ ਜੀ ਦੇ ਭਾਵਨਾ ਸਥਾਨ ਸਤਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਪ੍ਰਮੁੱਖਾ ਪਿਆਰਿਆਂ ਨੂੰ ਸ਼ਬਦ ਵਿੱਚ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਨਾਲ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ ਗੁਰ ਸਿੱਖੀ ਜਾਣ ਮੁਖਸ਼ਾਂ ਦੇ ਆਰੋਗਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ ਨਾਮ ਮਾਣੀ ਨਾਲ ਪਿਆਰ ਉੱਠਣਾ ਦ੍ਰਿਧਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖੋ ਸ਼ਕਤੀ ਯਾਰੀ ਜਨਮ ਮਰਨ ਕੀ ਟੇਕ ਮੁਖ ਜਲ ਸਦਾਸ ਕੇ ਨਾਨ ਸਿਮਰਤੇ ਰਾਮ ਕਲੀ ਮਹਿਲਾ ਤੀਜਾ ਆਨੰਦੀ ਕੋ ਓੰਕਾਰ ਸਤਿਗੁਰ ਪ੍ਰਸਾਦ

ਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਈ ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨ ਜਾਣੈ ਤੇਰਾ ਕੀਤਾ ਕੇ ਵਡਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕਰ ਹਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਸੈ ਕਿਆ ਚਾਰਾ, ਨਾਨਕ

ਆਖਣੀ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਕ, ਉਤ ਭੂਖੈ ਖਾਏ ਚਲੀਐ ਦੂਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਜੇ ਵਡੇ ਆਪ ਤੇ ਵਡੇ ਤੇਰੀ ਦਾਤ ਜੰਦਨ ਕਰ ਕੈ ਕੀਤੀ ਰਾਤ ਖਸਮ ਵਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ।

ਗਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਜਕ ਆ ਗਏ ਕਰ ਧਰਿਆ। ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ। ਗੁਰਪ੍ਰ

ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ

ਆਖ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ

ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੀ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ।

ਤਨ ਨਾਮ ਰਤਨ ਪਾਈਆ, ਗੁਰਮੁਖ ਲਾਧਾ ਮਨਮੁਖ ਗਵਾਈਆ, ਤੁਦ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਹੈ ਸੋਈ ਜਿਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰ ਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਨ ਹੈ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ, ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਨਾਹਾਂ ਜਤੀ ਸਤੀ।

ਸਰੀਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਤੈ ਨਕਾਮ ਮਿਲਸਾ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚਾਉ ਪਈ ਬਹੁਰ ਅਸੁਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਤੀ ਬਾਨ ਸੌ ਦਉਅਰ ਕਰ ਕਾਟ ਦਇਓ ਅਸਧੁਜ ਨਰ ਨਾਹਰ ਪੁਨਰਾ ਛਸ ਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ।

ਵਿਸ਼ਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ

ਨੂੰ ਸਿਮਟ ਭਉ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਤੁਤ ਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਅਸ ਦੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਾਵਣ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧੀਐ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ ਤਾਂ ਕੇ ਤਾਪ ਤਨਕ ਮਹਿ ਹਰ ਹਾਂ ਰਿਧ ਸਿੱਧ ਘਰ ਮੂੰ ਸਭ ਹੋਈ ਦੁਸ਼ਟ ਛਾ ਛੈ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਂਸ ਤੇ ਤਾਹੀ ਉਬਾਰਾ।

ਛਉ ਪਈ ਸਮ ਸਤਰੈ ਸਹਿਸ ਬਣੀ ਜੈ ਅਰਧ ਸਹਿਸ ਪੁਨ ਤੀਨ ਕਹੇ ਜੈ ਭਾਦਉ ਸੁਧੀ ਅਸ਼ਟਮੀ ਰਵਾਰ ਤੀਰ ਸਤ ਦ੍ਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤ੍ਰ ਮੰਤਰੀ ਭੂਪ ਸੰਵਾਦੇ।

ਵਾਹਿਗੁਰੂ ਜੀ ਕੀ ਫਤਿਹ ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ ਆਪ ਹਾਥ ਦੈ ਰੱਖ ਮੋਹੇ ਮਨ ਕਰਮ ਬਚਨ ਵਿਚਾਰ ਚੌਪਈ ਮਨ ਅਗਨ ਸਹਿ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨਹਿ।

ਵਾਹਿਗੁਰੂ ਜੀ ਕੀ ਫਤਿਹ। ਕਬ ਵਾਚ ਦੋਹਰਾ ਜੋ ਨਿਜ ਪ੍ਰਮ ਸੋ ਕਹਾ ਸੋ ਕਹਿ ਹਾਂ ਜਗ ਮਾਹੇ ਜੋ ਤਹਿ ਪ੍ਰਭ ਕੋ ਧਿਆਈ ਹੈ ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਿਨ ਦੁਈ ਏਕ ਹੈ ਬਿਪਚਾਰ ਕਿਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਖੈ ਸਮਾਹਿ ਦੋਹਰਾ। ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ ਕਬ ਬਾਚ ਦੋਹਰਾ। ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸੁਰ ਨਿਆਇ। ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸੁਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕੋ ਨਿਤੜ ਧਿਆ ਹੈ ਸੰਤ ਅੰਤ ਲਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ। ਤਿੰਨ ਬਿਧਿਅਨ ਕੀ ਕੁਲ ਵਿਖੈ ਪ੍ਰਗਟੇ ਨਾਨਕ ਰਾਏ ਸਭ ਸਿੱਖਣ।

ਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੀਆਈਆਂ ਸਭ ਦੋਤ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਦੁਰ

ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉਥੈ ਤੇਰੇ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ, ਤੇਰੇ ਛੱਡ ਜਾਹੇ, ਭਾਉ ਜਲ ਬਿਗਮ ਅਸਗਾਹ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ।

ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ

ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮੁਰੀਦੋ।

ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਵੱਲੋਂ ਜੀ। ਖਾਲਸੇ ਜੀ ਕੋ ਨਾਮ ਦਾਨ, ਸਖੀ ਦਾਨ, ਗੁਰਮਤ ਦਾਨ, ਬੁੱਧ ਬਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦਦਾਰ ਮੇਲੇ ਵੱਲੋਂ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖਸਰ ਜੀ, ਬਵੇਕਸਰ ਜੀ, ਰਾਮਸਰ ਜੀ, ਕੌਲਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਦਾਰ ਮੇਲੇ ਵੱਲੋਂ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮਹਿਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਵੱਲੋਂ ਜੀ। ਭਗਾਉਣ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ, ਦਰਸ਼ਨ ਦਦਾਰ ਮੇਲੇ ਵੱਲੋਂ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ ਸੰਜਗਤ, ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ ਵੱਲੋਂ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਬੋਲੋ ਜੀ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ। ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ, ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ, ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾਬਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਪ੍ਰਤੀ ਬੇਨਤੀ ਹੈ, ਗੁਰਦੁਆਰਾ ਗੇਟ ਨੰਬਰ 5 ਤੋਂ ਬਾਹਰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫਵਾਰੇ ਲਗਾਏ ਗਏ ਹਨ, ਜਿਨ੍ਹਾਂ ਪਾਣੀ ਦੇ ਫਵਾਰਿਆਂ 'ਤੇ ਲੇਜ਼ਰ ਲਾਈਟਾਂ ਰਾਹੀਂ 10 ਗੁਰੂ ਸਾਹਿਬਾਨਾਂ ਜੀਆਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸਾਰੀਆਂ ਸੰਗਤਾਂ ਪ੍ਰਤੀ ਬੇਨਤੀ ਹੈ, ਠੀਕ 8:15 'ਤੇ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬਾਨ ਜੀਆਂ ਦਾ ਇਤਿਹਾਸ ਵੇਖ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿ

0: ਲਾ ਬਲੇ ਹਰੀ ਗੁਰੀ ਆਪਣੇ ਦਿਹਾੜੀ ਸਦਵਾ। ਜਨ ਮਾਨਸ ਦੇ ਦੇਵਤੇ ਕੀਏ ਕਰਤਨ ਲਾਗੇ ਵਾਰ ਮਹੱਲਾ ਦੂਜਾ। ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜਾ, ਇੱਥੇ ਚਾਨਣ ਹੁੰਦਿਆ ਗੁਰ ਬਿਨ ਘੋਰ ਅੰਧਾਰ ਮਹੱਲਾ ਪਹਿਲਾ।
1: ਨਾਨਕ ਗੁਰੂ ਨਾਲ ਚੇਤਨੇ ਮਨ ਆਪਣੇ ਸੁਚੀ।

ਉਸਮਾਦ ਰੂਪ ਉਸਮਾਦ ਰੰਗ ਉਸਮਾਦ ਨਾਗੇ ਫਰਹਿ ਜੰਤ ਉਸਮਾਦ ਪਾਉਣ ਉਸਮਾਦ ਪਾਣੀ ਉਸਮਾਦ ਅਗਨੀ ਖੇਡੇ ਵਿਡਾਣ ਵਿਸਮਾਦ ਧਰਤੀ ਉਸਮਾਦ ਖਾਣੀ ਵਿਸਮਾਦ ਸਾਧ ਲੱਗੇ ਹੈ ਪਰਾਣੀ ਉਸਮਾਦ ਸੰਯੋਗ ਉਸਮਾਦ ਵਿਯੋਗ ਉਸਮਾਦ ਭੁੱਖ ਉਸਮਾਦ ਭੋਗ ਵਿਸਮਾਦ ਸੁਖ ਉਸਮਾਦ ਸਾਧ